ਸਤਿਗੁਰਾਂ ਦੇ ਦਰੋਂ ਕਰੋ ਵਰਸਾਈ ਹੋਈ ਸਮੂਹ ਸਾਧ ਸੰਗਤ ਜੀ, ਮਹਿਬੂਬੇ ਬੇਕਸਾਂ ਧੰਨ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅੱਠਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਕੱਦਸ ਅਵਤਾਰ ਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ, ਕੋਟਾਂ ਕੋਟ ਵਧਾਈਆਂ ਹੋਣ। ਇਸ ਦਾ ਪ੍ਰਗਟਾਵਾ ਸੰਪੂਰਨ ਫਤਿਹ ਨਾਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਰਦੂ ਦਾ ਇੱਕ ਸ਼ੇਰ, ਆ ਗਏ ਸ਼ਮਾ ਹਕੀਕਤ ਖੁਦ ਮਜਾਜ਼ੀ ਰੰਗ ਮੇ, ਪਰਮਾਤਮਾ ਸਾਡੇ ਵਾਂਗੂ ਪੰਜ ਭੂਤਕ ਸਰੀਰ, ਸ਼ਮਾ ਹਕੀਕਤ ਰੱਬ ਜੀ ਪੰਜ ਭੂਤਕ ਸਰੀਰ ਧਾਰ ਕੇ ਆ ਗਿਆ ਹੈ ਬਈ। ਹੁਣ ਤੇ ਦਰਸ਼ਨ ਕਰ ਲਓ, ਜੀਵਨ ਸਫਲਾ ਲਓ ਔਰ ਨਿਹਾਲ ਨਿਹਾਲ ਨਿਹਾਲ ਹੋ ਜਾਓ। ਆ ਗਈ ਸ਼ਮਾ ਹਕੀਕਤ ਖੁਦ ਮਜਾਜ਼ੀ ਰੰਗ ਮੇ, ਵਸਤੇ ਹੋਣੇ ਲਗੀ ਪੈਦਾ ਜਹਾਨ ਏ ਤੰਗ ਮੇ। ਤੰਗੀਆਂ ਖੁੱਲਾਂ ਵਿਚ ਬਦਲ ਗਈਆਂ ਨੇ, ਤੰਗੀਆਂ ਕੁਸ਼ਾਦਾ ਹੋ ਗਈਆਂ ਨੇ, ਵਸਤਾਂ ਵਿਚ ਆ ਗਈਆਂ ਨੇ। ਇਸ ਲਈ ਉਸ ਮਹਿਬੂਬ ਦੇ ਦਰਸ਼ਨ ਦੀਦਾਰ ਕਰਨ ਦੀਆਂ ਆਪ ਨੂੰ ਸਭ ਵਧਾਈਆਂ ਜੀ। ਮੇਰਾ ਚਿੱਤ ਕਰਦਾ ਹੈ ਕਿ ਇੱਕ ਸੱਜਣ ਕੋਈ ਉੱਠ ਕੇ ਆਪਣੀ ਜਗ੍ਹਾ ਤੋਂ, ਇੱਕ ਸੱਜਣ ਚਾਰ ਪੰਨਾ ਬੁਲੰਦਬਾਜ਼ੀ ਨਾਲ ਜਕਾਰਾ ਬੁਲਾਓ ਜੀ, ਇੱਕ ਸੱਜਣ ਉੱਠੋ ਕੋਈ ਵੀ। ਧੰਨਵਾਦ ਸਤਸੰਗ ਜੀ, ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੇ ਵੀ ਸ਼ੁਕਰ ਸ਼ੁਕਰਾਨਾ ਕਰੀਏ ਇਸ ਕਰਕੇ ਕਿ ਹੋਸ਼ੋ ਹਵਾਸ ਦੀ ਕਾਇਮੀ ਦੇ ਵਿਚ ਵਿਚ ਹੀ ਮਾਲਕ ਹਰਕ੍ਰਿਸ਼ਨ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਪੁਰਬ ਆ ਗਿਆ ਹੈ। ਮੈਂ ਰਾਤੀ ਅਰਜ਼ ਕੀਤੀ ਸੀ, ਅਸੀਂ ਇਸ ਪੁਰਬ ਤੇ ਅਕਸਰ ਬਾਲਾ ਪ੍ਰੀਤਮ ਜੀ ਦੇ ਆਪਣੇ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਵੀਦਾ ਹੈ, ਜਿਨ੍ਹਾਂ ਨੇ ਉੱਥੇ ਦੇ ਦਰਸ਼ਨ ਦੀਦਾਰ ਕੀਤੇ ਹਨ, ਉੱਥੇ ਦੀਆਂ ਰੌਣਕਾਂ ਨੂੰ ਵੀ ਆਪ ਦਾ ਪਤਾ ਹੈ, ਉੱਥੇ ਕਿੰਨੀਆਂ ਖੁਸ਼ੀਆਂ ਵੰਡੀਆਂ ਜਾਂਦੀਆਂ ਨੇ ਇਹਦਾ ਵੀ ਆਪ ਸੰਗਤਾਂ ਨੂੰ ਪਤਾ ਹੈ। ਮੈਂ ਬੇਨਤੀ ਕਰਦਾ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ ਬੰਗਲਾ ਸਾਹਿਬ ਦਾ ਧਿਆਨ ਧਰਕੇ ਸਭ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਸੰਗ ਜੀ ਉੱਚੀ ਆਵਾਜ਼ ਨਾਲ ਕਹੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੁੱਖ ਮਸਤਕ ਰਸਨਾ ਪਵਿੱਤਰ ਕਰਨ ਲਈ ਬੰਗਲਾ ਸਾਹਿਬ ਦਾ ਧਿਆਨ ਧਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੀਰਤਨ ਆਰੰਭ ਹੁੰਦਾ ਹੈ, ਲੇਕਿਨ ਜਿਹੜੀ ਗੱਲ ਆਦਰਯੋਗ ਸ਼ਾਹ ਸਾਹਿਬ ਜੀ ਕਹਿ ਗਏ ਨੇ ਮੈਂ ਵੀ ਕਹਿਣ ਲੱਗਾ ਹਾਂ। ਜਿਨ੍ਹਾਂ ਬੀਬੀਆਂ ਦੀ ਗੋਦੀ ਵਿਚ ਬੱਚੇ ਖੇਡ ਨਹੀਂ ਰਹੇ ਹਜੇ, ਔਰ ਜਿਹੜੇ ਬਜ਼ੁਰਗ ਵੀਰ ਉਂਝੇ ਹੀ ਫਿਰੀ ਜਾਂਦੇ ਨੇ, ਚਾਹ ਪੀ ਵੀ ਹਟੇ ਨੇ ਤੇ ਚਾਹ ਵਰਤਾਉਂਦੇ ਵੀ ਕੋਈ ਨਹੀਂ, ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਆ ਕੇ ਕੋਲ ਬੈਠ ਜਾਓ। ਏਦਾਂ ਹਾਲੇ ਸੰਗਤ ਭਾਵੇਂ ਅਖੀਰ ਤੱਕ ਆ ਜਾਏਗੀ, ਪਰ ਹਾਲੇ ਵਧੀਆ ਨਹੀਂ ਲੱਗਦਾ ਕਿ ਕਿਤੇ ਕਿਤੇ ਸਿੰਘ ਬੈਠੇ ਹੋਣ, ਕਿਤੇ ਕਿਤੇ ਨਾ। ਬੀਬੀਆਂ ਭੈਣਾਂ ਔਰ ਵੀਰਾਂ ਪਾਸ ਬੇਨਤੀ ਹੈ, ਮੰਨ ਲਓ ਤਾਂ ਬਹੁਤ ਬਹੁਤ ਧੰਨਵਾਦ ਆ। ਸਤਿਗੁਰਾਂ ਦੇ ਇਸ ਉਪਲਕਸ਼ ਅੰਦਰ ਸ਼ਬਦ ਆਰੰਭ ਹੁੰਦਾ ਹੈ ਜੀ।

ਆਪਸ ਵਿੱਚ ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦਾ ਬੜਾ ਪਿਆਰ ਬਣਿਆ ਹੋਇਆ ਸੀ। ਇੱਕ ਵਾਰੀ ਇਹ ਜੰਗਲ ਨੂੰ ਲੱਕੜਾਂ ਕਰਨ ਗਏ ਤੇ ਜਾਂਦਿਆਂ ਜਾਂਦਿਆਂ ਸੁਦਾਮੇ ਦੀ ਮਾਤਾ ਨੇ ਇਸ ਦੇ ਜੇਬ ਵਿੱਚ ਛੋਲਿਆਂ ਦੀ ਮੁੱਠ ਪਾ ਛੱਡੀ। ਰਾਤ ਪੈ ਗਈ, ਰਸਤਾ ਭੁੱਲ ਗਿਆ। ਦਰਖਤ ਉੱਤੇ ਦੋਵੇਂ ਜਣੇ ਬੈਠ ਗਏ। ਸੁਦਾਮੇ ਨੇ ਆਪਣੇ ਜੇਬ ਵਿੱਚੋਂ ਛੋਲੇ ਕੱਢ ਕੇ ਚਨਿਆਂ ਦੀ ਲੱਪ ਕੱਢ ਕੇ ਮੁੱਖ ਵਿੱਚ ਪਾਈ। ਆਖਣ ਲੱਗਾ, ਜੇ ਭਗਵਾਨ ਨੂੰ ਵੀ ਦਿੱਤੇ ਤਾਂ ਛੋਲੇ ਘੱਟ ਜਾਣੇ ਨੇ, ਇੱਕ ਦਾ ਵੀ ਪੇਟ ਨਹੀਂ ਭਰਨਾ ਜੇ ਦੋਵਾਂ ਨੇ ਮਿਲ ਕੇ ਅਸਾਂ ਵੰਡ ਲਏ। ਉਸਨੇ ਇਕੱਲੇ ਨੇ ਚਣੇ ਕੱਢ ਕੇ ਚਬਾਏ। ਰਾਤ ਦਾ ਟਾਈਮ ਸੀ, ਭਗਵਾਨ ਨੂੰ ਖੜਾਕ ਆਇਆ, ਪੁੱਛਣ ਲੱਗੇ, ਸੁਦਾਮਿਆ ਕੀ ਪਿਆ ਖਾਨੇ? ਆਖਣ ਲੱਗਾ, ਕੁਝ ਨਹੀਂ, ਐਵੇਂ ਤੁਹਾਨੂੰ ਵਹਿਮ ਹੈ, ਮੈਂ ਤੇ ਕੁਝ ਨਹੀਂ ਖਾ ਰਿਹਾ। ਜਦੋਂ ਦੂਜੀ ਵਾਰੀ ਉਹਨੇ ਹੱਥ ਪਾਇਆ ਤੇ ਮੂੰਹ ਵਿੱਚ ਛੋਲੇ ਚਬਾਏ, ਚਣੇ ਖਾਣ ਲੱਗਾ, ਭਗਵਾਨ ਨੂੰ ਫਿਰ ਆਵਾਜ਼ ਆਈ। ਸ੍ਰੀ ਕ੍ਰਿਸ਼ਨ ਜੀ ਬੋਲ ਪਏ, ਸੁਦਾਮਿਆ ਕੁਝ ਤੇ ਖਾ ਰਹੇ ਹੈ, ਕੁਝ ਖਾਣ ਦਾ ਖੜਾਕ ਆਇਆ ਹੈ। ਆਖੇ, ਨਹੀਂ, ਆ ਸਰਦੀ ਬਹੁਤ ਹੈ, ਦੰਦ ਦੰਦਾਂ ਨਾਲ ਵੱਜ ਰਹੇ ਨੇ, ਤੁਹਾਨੂੰ ਐਵੇਂ ਹੀ ਭੁਲੇਖਾ ਲੱਗਾ ਹੋਇਆ। ਜਦੋਂ ਤੀਜੀ ਵਾਰੀ ਖਾਧੀ ਨਾ ਤੇ ਭਗਵਾਨ ਸਮਝ ਗਏ ਇਹ ਲੁਕਾ ਕੇ ਖਾ ਰਿਹਾ। ਤਦ ਭਗਵਾਨ ਨੇ ਉੱਥੇ ਉਹਨੂੰ ਸਰਾਪ ਦੇ ਦਿੱਤਾ। ਆਖਣ ਲੱਗੇ, ਜਾ ਓਏ ਲੁਕ ਕੇ ਖਾਣ ਵਾਲਿਆ, ਤੇਰੇ ਘਰ ਵਿੱਚੋਂ ਕਦੀ ਦਰਦਰੀ ਨਹੀਂ ਜਾਏਗੀ, ਸਾਰੀ ਦੁਨੀਆਂ ਦੀ ਦਰਦਰੀ ਤੇਰੇ ਘਰ ਵਿੱਚ ਆ ਜਾਣੀ ਹੈ। ਜਿਹੜੇ ਵੰਡ ਕੇ ਖਾਂਦੇ ਨੇ ਰੱਬ ਉਹਨਾਂ ਨੂੰ ਬੜਾ ਕੁਝ ਹਿਸਾਬ ਨਾਲ ਦੇ ਦਿੰਦਾ ਹੈ, ਪਰ ਜਿਹੜੇ ਲੁਕਾ ਕੇ ਖਾਂਦੇ ਨੇ ਉਹਨਾਂ ਦੇ ਵਾਕਈ ਘਰ ਵਿੱਚ ਦਰਿਦਰੀ ਵੜਿਆ ਰਹਿੰਦਾ, ਕਦੀ ਉਹਨਾਂ ਦੀ ਪੂਰੀ ਨਹੀਂ ਪੈਂਦੀ। ਉੱਥੇ ਸਰਾਪ ਮਿਲਿਆ, ਸਰਾਪ ਦਾ ਮਾਰਿਆ ਹੋਇਆ ਸਾਰੀ ਗਰੀਬੀ ਇਸ ਦੇ ਘਰ ਵਿੱਚ ਆਈ ਹੈ। ਭਗਵਾਨ ਜੀ ਰਾਜੇ ਬਣ ਗਏ, ਦੁਆਰਕਾ ਨਗਰੀ ਆ ਗਏ। ਇਹ ਇੱਧਰ ਗਰੀਬ ਰਿਹਾ, ਲੋਕਾਂ ਨੂੰ ਕਹਿੰਦਾ ਫਿਰਦਾ ਸੁਦਾਮਾ, ਭਗਵਾਨ ਕ੍ਰਿਸ਼ਨ ਮੇਰਾ ਯਾਰ ਹੈ, ਮੇਰਾ ਦੋਸਤ ਹੈ। ਪਤਨੀ ਕਹਿ ਬੈਠੀ, ਦੋਸਤ ਹੈ ਤੇ ਕੁਝ ਜਾਂਦੇ ਕਿਉਂ ਨਹੀਂ, ਅੱਜ ਤੁਰ ਪਿਆ ਭਗਵਾਨ ਵੱਲ ਤੇ ਸੋਚਦਾ ਜਾ ਰਿਹਾ ਕਿਵੇਂ ਮੈਂ ਉਹਨੂੰ ਮਿਲਾਂਗਾ, ਹਾਂ ਤੇ ਬੜਾ ਗਰੀਬ, ਕਿਵੇਂ ਉਹ ਮੈਨੂੰ ਮਿਲਣਗੇ, ਸੋਚਦਾ ਜਾ ਰਿਹਾ। ਤੇ ਭਗਵਾਨ ਨੂੰ ਜਦੋਂ ਪਤਾ ਲੱਗਾ ਬਈ ਸੁਦਾਮਾ ਆਇਆ ਬਾਹਰ, ਤੇ ਦੂਰੋਂ ਵੇਖ ਕੇ ਫਿਰ ਉਹਨੂੰ ਡੰਡੋਤ ਕਰਕੇ ਮੱਥਾ ਟੇਕਿਆ। ਕਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ,

ਬੈਰਾੜੀ ਰਾਗ ਅਸਾਧਾਰਨ ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾਂ ਦੀ ਸਮਾਪਤੀ ਤੇ ਆਮ ਪੜਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਵ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਦੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਲ ਹਨ ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਟਲ। ਸ਼ਬਦ ਬੋਲ ਹਨ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਣ ਕਰੋ ਡਾਕਟਰ ਗੁਰੂ ਨਾਮ ਸਿੰਘ ਜੀ ਪਾਸੋਂ ਸ਼ਬਦ ਹਰ ਜਨ ਰਾਮ ਨਾਮ ਗੁਣ ਗਾਵੈ।

ਉਹ ਬਰਬਾਦ ਹੁੰਦੇ ਦੇਖੇ ਹਨ ਜਿਨ੍ਹਾਂ ਨੇ ਨਾਮ ਵਿਸਾਰਿਆ। ਅਤੇ ਇੱਕ ਲਾਈਨ ਹੋਰ ਕਹਿੰਦੇ ਹਨ, ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰਤੀ। ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰਿਆ ਉਹ ਧਰਤੀ ਉੱਤੇ ਭਾਰ ਹਨ, ਧਰਤੀ ਉੱਤੇ ਬੋਝ ਹਨ। ਧਰਤੀ ਦਾ ਬੋਝ ਹੈ, ਉਹਨਾਂ ਦੇ ਜੀਣ ਦਾ ਕੋਈ ਅਰਥ ਨਹੀਂ ਹੈ। ਜੀਣ ਜਾਂ ਨਾ ਜੀਣ ਉਹ ਕਿਸੇ ਲੇਖੇ ਦੇ ਨਹੀਂ ਹਨ, ਕਿਸੇ ਗਿਣਤੀ ਚ ਨਹੀਂ ਹਨ। ਉਹ ਫਰੂਟਲੈਸ ਇਨਸਾਨ ਹਨ ਅਤੇ ਧਰਤੀ ਉੱਤੇ ਉਹ ਪਾਰ। ਇਸ ਕਰਕੇ ਬਾਬਾ ਜੀ ਆਖਦੇ ਨੇ, ਜਪੋ ਤਾਂ ਏਕੋ ਨਾਮ। ਲੇਕਿਨ ਨਾਮ ਕਿਵੇਂ ਜਪਿਆ ਜਾਏ? ਨਾਮ ਜਪਣ ਦੇ ਵਾਸਤੇ ਇਨਸਾਨ ਦੇ ਰਸਤੇ ਦੇ ਵਿੱਚ ਦੋ ਰੁਕਾਵਟਾਂ ਆਉਂਦੀਆਂ ਹਨ। ਨੰਬਰ ਇੱਕ, ਇਸ ਦਾ ਸਰੀਰ। ਨੰਬਰ ਦੋ, ਇਸ ਦਾ ਮਨ। ਦਾਸ ਨੇ ਜੋ ਪਹਿਲੇ ਦਿਨ ਸ਼ਬਦ ਗਾਇਆ ਸੀ ਉਸ ਦੇ ਵਿੱਚ ਮਹਾਰਾਜ ਜੀ ਨੇ ਤਿੰਨਾਂ ਹੀ ਚੀਜ਼ਾਂ ਨੂੰ ਐਡਰੈਸ ਕੀਤਾ ਸੀ ਕਿ ਆਤਮਕ ਜ਼ਿੰਦਗੀ ਦੇ ਵਾਸਤੇ, ਸਰੀਰ ਦੇ ਵਾਸਤੇ, ਆਤਮਕ ਰੂਹਾਨੀ ਜ਼ਿੰਦਗੀ ਦੀ ਮੰਜ਼ਿਲ ਤੇ ਪਹੁੰਚਣ ਦੇ ਵਾਸਤੇ ਸਰੀਰ ਨੂੰ ਵੀ ਸਾਧਨਾ ਪੈਂਦਾ ਹੈ, ਇਸ ਦੇ ਲਈ ਵੀ ਕੋਈ ਡਿਸਿਪਲਨ ਹਨ। ਮਨ ਨੂੰ ਵੀ ਸਾਧਨਾ ਪੈਂਦਾ ਹੈ, ਸਰੀਰ ਨੂੰ ਵੀ ਸਮਝਣਾ ਪੈਂਦਾ ਹੈ, ਮਨ ਨੂੰ ਵੀ ਸਮਝਣਾ ਪੈਂਦਾ ਹੈ। ਔਰ ਜਿਤਨੀ ਦੇਰ ਤੱਕ ਇਹ ਦੋ ਲੇਅਰਸ ਨੂੰ ਇਨਸਾਨ ਨਾ ਸਮਝੇ ਉਤਨੀ ਦੇਰ ਤੱਕ ਉਹ ਸੋਲ ਨੂੰ ਨਹੀਂ ਸਮਝਦਾ। ਸੋਲ ਬਹੁਤ ਹੀ ਗਹਿਰਾਈ ਵਾਲਾ ਤਲ ਹੈ। ਅੱਜ ਅਸੀਂ ਸਾਰੀ ਦੀ ਸਾਰੀ ਵਿਚਾਰ ਨੂੰ ਕੰਕਲੂਡ ਕਰਾਂਗੇ। ਅਸੀਂ ਸੁਣ ਚੁੱਕੇ ਹਾਂ ਕਿ ਇੰਦਰੀਆਂ ਸਾਡੀਆਂ ਸਬਲ ਹਨ, ਸੈਂਸਸ ਜੋ ਹਨ ਉਹ ਬਹੁਤ ਪਾਵਰਫੁਲ ਹਨ ਅਤੇ ਅਸੀਂ ਵੀਕ ਹਾਂ। ਇਹ ਸਰੀਰ ਸਵਾਰੀ ਸੀ ਲੇਕਿਨ ਇਹ ਸਾਡੇ ਤੇ ਸਵਾਰ ਹੋ ਚੁੱਕਾ ਹੈ। ਸਰੀਰ ਦੇ ਅਸੀਂ ਗੁਲਾਮ। ਅਤੇ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇ ਅੰਦਰ ਅਤਿ ਅੰਤ ਕਿਸਮ ਦੀਆਂ ਆਦਤਾਂ ਐਬਾਂ ਦਾ ਚਿੱਕੜ ਹੈ। ਇੰਦਰੀ ਸਬਲ ਹੈ। ਇਹ ਵੀ ਅਸੀਂ ਸੁਣਿਆ ਹੈ ਕਿ ਦੇਹੀ ਮੂਰਖ ਹੈ, ਕਮਲੀ ਹੈ। ਔਰ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇਹੀ ਦੇ ਅੰਦਰ ਸਾਰੇ ਗੁਣ ਗਲ ਗਏ ਹਨ। ਗੁਰੂ ਬਾਬਾ ਜੀ ਅੱਜ ਦੇ ਇਸ ਸ਼ਬਦ ਚ ਇਹ ਫੁਰਮਾ ਰਹੇ ਹਨ ਕਿ ਇਸ ਸਰੀਰ ਚ ਹੀ ਨਾਮ ਜਪਿਆ ਜਾ ਸਕਦਾ ਹੈ। ਜੇ ਸਰੀਰ ਹੀ ਤੰਦਰੁਸਤ ਨਹੀਂ ਹੈ, ਅੰਦਰੋਂ ਗਲਿਆ ਪਿਆ ਹੈ, ਤਾਂ ਸਭ ਤੋਂ ਪਹਿਲਾਂ ਤੁਹਾਡਾ ਫਰਜ਼ ਹੈ ਇਸ ਦੇਹੀ ਨੂੰ ਸਾਧਣ ਦਾ, ਇਸ ਦੇਹੀ ਨੂੰ ਇਸ ਦੀ ਕਰੈਕਟ ਫਾਰਮ ਦੇ ਵਿੱਚ, ਸਹੀ ਸ਼ੇਪ ਦੇ ਵਿੱਚ ਲਿਆਉਣ ਦਾ, ਇਸ ਦੇਹੀ ਨੂੰ ਅੰਡਰ ਕੰਟਰੋਲ ਕਰਨ ਦਾ, ਇਸ ਦੇਹੀ ਉੱਤੇ ਮਾਸਟਰੀ ਅਚੀਵ ਕਰਨ ਦਾ। ਜਿਸ ਤਰ੍ਹਾਂ ਦੀ ਇਹ ਦੇਹੀ ਹੁਣ ਹੈ, ਇਸ ਤਰ੍ਹਾਂ ਦੀ ਦੇਹੀ ਦੇ ਨਾਲ ਨਾਮ ਨਹੀਂ ਜਪਿਆ ਜਾ ਸਕਦਾ। ਸੋ ਵਰਕ ਹੈਜ਼ ਟੂ ਬੀ ਡਨ ਔਨ 3 ਲੈਵਲਸ, 1 ਔਨ ਫਿਜ਼ੀਕਲ ਲੈਵਲ, 2nd ਔਨ ਮੈਂਟਲ ਲੈਵਲ, ਐਂਡ 3rd ਔਨ ਦਾ ਸਪਿਰਿਟ ਲੈਵਲ। ਸੋ ਜੋ ਅਸੀਂ ਫਿਜ਼ੀਕਲ ਲੈਵਲ ਤੇ ਕੰਮ ਕਰਨਾ ਹੈ, ਗੁਰੂ ਬਾਬਾ ਜੀ ਉਸ ਦੀਆਂ ਕੁਝ ਇੰਸਟਰਕਸ਼ਨ ਦਿੰਦੇ ਹਨ, ਉਸ ਦੀਆਂ ਹਦਾਇਤਾਂ ਦਿੰਦੇ ਹਨ ਕਿ ਇਨਸਾਨ, ਦੇਹੀ ਤੇਰੀ ਇੱਕ ਧਰਤੀ ਹੈ, ਇਸ ਧਰਤੀ ਉੱਤੇ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦਾ, ਗੁਣਾਂ ਦਾ ਇੱਕ ਬਗੀਚਾ ਉਗਾਉਣਾ ਹੈ, ਤੇ ਤੈਨੂੰ ਇਸ ਧਰਤੀ ਨੂੰ ਵੀ ਜੋ ਹੈ ਉਹ ਕਲਟੀਵੇਟ ਕਰਨਾ ਪਏਗਾ, ਇਸ ਧਰਤੀ ਨੂੰ ਵੀ ਤੈਨੂੰ ਤਿਆਰ ਕਰਨਾ ਪਏਗਾ, ਇਸ ਧਰਤੀ ਨੂੰ ਤੈਨੂੰ ਜੋ ਹੈ ਉਹ ਸਾਧਣਾ ਪਏਗਾ। ਆਓ, ਮਹਾਰਾਜ ਜੀ ਦੀਆਂ ਇਸ ਦੇ ਸੰਬੰਧ ਚ ਜੋ ਲਾਈਨਾਂ ਹਨ, ਮੈਂ ਪਹਿਲਾਂ ਉਹ ਰੱਖਾਂ ਆਪ ਜੀ ਦੇ ਸਾਹਮਣੇ।

ਗੁਰੂ ਦੇ ਸ਼ਬਦ ਦੀ ਵਿਚਾਰ ਦੀ ਅਸਿਸਟੈਂਸ ਦੇ ਨਾਲ ਗਾਈਡੈਂਸ ਦੇ ਨਾਲ ਇਸ ਦੇਹੀ ਨੂੰ ਕਾੜਨ, ਇਸ ਨੂੰ ਸਹੀ ਸ਼ੇਪ ਚ ਲਿਆ, ਇਸ ਨੂੰ ਸਹੀ ਕੰਡੀਸ਼ਨ ਚ ਲਿਆ। ਸੋ ਉਪਦੇਸ਼ ਨੰਬਰ ਇੱਕ ਦੇਹੀ ਦੇ ਲੈਵਲ ਤੇ ਵਰਕ ਕਰਨਾ ਹੈ ਕਿ ਇਸ ਦੇਹੀ ਨੂੰ ਸੋਧਣਾ ਹੈ।

ਬੜੀ ਕਮਾਲ ਦੀ ਗੱਲ ਆ। ਕਹਿੰਦੇ ਇਹ ਦੇਹੀ ਭੌਂਕਦੀ ਰਹਿੰਦੀ ਹੈ, ਕਦੇ ਜ਼ਬਾਨ ਕੁਛ ਖਾਣ ਨੂੰ ਚਾਹੁੰਦੀ ਹੈ, ਅੱਖਾਂ ਕੁਛ ਐਂਟਰਟੇਨਮੈਂਟ ਚਾਹੁੰਦੀਆਂ ਹਨ। ਸੋ ਇਹ ਆਦ ਦੇਹੀ ਦੀਆਂ ਜੋ ਰਿਕੁਆਇਰਮੈਂਟਸ ਹਨ, ਜੋ ਇਸ ਦੀਆਂ ਨੀਡਸ ਹਨ, ਉਹ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਦੇਹੀ ਭੌਂਕਦੀ ਹੈ, ਕਦੇ ਕੁਛ ਮੰਗਦੀ ਕਦੇ ਕੁਛ ਮੰਗਦੀ, ਇਸਨੇ ਆਪਣਾ ਹੀ ਸ਼ੋਰ ਮਚਾ ਰੱਖਿਆ। ਫਰੀਦਾ ਇਹ ਤਨ ਭੌਂਕਣਾ ਭੌਂਕਦਾ ਭੌਂਕਦਾ ਹੈ, ਸਾਦਾ ਖਾ ਨਹੀਂ ਸਕਦਾ, ਸਾਦਾ ਪਹਿਨ ਨਹੀਂ ਸਕਦਾ, ਸਾਦਾ ਇਹ ਜੀ ਨਹੀਂ ਸਕਦਾ। ਹੁਣ ਜਿਹੜਾ ਰੰਗ ਅਸੀਂ ਗੁਰਦੁਆਰੇ ਚ ਇੱਕ ਦਿਨ ਪਾ ਕੇ ਆ ਜਾਈਏ, ਦੂਸਰੇ ਦਿਨ ਨਹੀਂ ਪਾਉਂਦੇ, ਦੂਸਰੇ ਦਿਨ ਹੋਰ ਪਾਉਂਦੇ। ਬ੍ਰੇਕਫਾਸਟ ਹਰ ਰੋਜ਼ਾਨਾ ਅਸੀਂ ਇੱਕ ਨਹੀਂ ਕਰ ਸਕਦੇ, ਉਹਦੀ ਵਰਾਇਟੀ ਚਾਹੀਦੀ, ਹਰ ਰੋਜ਼ਾਨਾ ਤਬਦੀਲ ਹੋਣਾ ਚਾਹੀਦਾ। ਹਰ ਰੋਜ਼ ਸਾਡੇ ਡਿਨਰ ਦਾ ਮੈਨਿਊ ਅਲੱਗ ਹੁੰਦਾ ਹੈ, ਲੰਚ ਦਾ ਅਲੱਗ ਹੁੰਦਾ ਹੈ। ਕਹਿੰਦੇ ਇਹ ਦੇਹੀ ਬਹੁਤ ਭੌਂਕਦੀ ਹੈ, ਇਸ ਦੀਆਂ ਨੀਡਸ ਰਿਕੁਆਇਰਮੈਂਟਸ ਬਹੁਤ ਵਧੀਆ ਹੋਈਆਂ। ਫਰੀਦਾ ਇਹ ਤਨ ਭੌਂਕਣਾ, ਇਹ ਤਨ ਭੌਂਕਦਾ ਹੈ, ਅੱਜ ਮੈਂ ਆਹ ਨਹੀਂ ਖਾਵਾਂਗਾ, ਅੱਜ ਕੁਛ ਹੋਰ ਖਾਵਾਂਗਾ, ਅੱਜ ਮੈਂ ਆਹ ਨਹੀਂ ਪੀਆਂਗਾ, ਅੱਜ ਕੁਛ ਹੋਰ ਪੀਆਂਗਾ, ਅੱਜ ਆਹ ਬਸਤਰ ਨਹੀਂ ਮੈਂ ਪਹਿਨ ਸਕਦਾ ਕਿਉਂਕਿ ਪਿਛਲੇ ਹਫ਼ਤੇ ਹੀ ਪਾਏ ਸੀ, ਕੱਲ ਵੀ ਇਹੀ ਪਾਏ ਸੀ। ਇਹ ਤਨ ਨਾਲ ਰਿਲੇਟਡ ਹਨ, ਇਹ ਤਨ ਭੌਂਕਣਾ। ਤੇ ਕਹਿੰਦੇ ਹਨ ਇਹ ਤੇ ਭੌਂਕਦਾ ਹੀ ਰਹਿੰਦਾ ਹੈ, ਨਿਤ ਨਿਤ ਦੁਖੀਏ ਕੌਣ, ਕੌਣ ਹੈ ਸਿਆਣਾ ਬੰਦਾ ਜਿਹੜਾ ਨਿਤ ਹੀ ਦੁਖੀ ਹੋਈ ਜਾਵੇ ਇਸ ਦੀਆਂ ਗੱਲਾਂ ਨੂੰ ਸੁਣ ਕੇ, ਇਸ ਦੀਆਂ ਇੱਛਾਵਾਂ ਨੂੰ ਸੁਣ ਕੇ। ਨਿਤ ਨਿਤ ਦੁਖੀਏ ਕੌਣ, ਕਹਿੰਦੇ ਮੈਥੋਂ ਨਹੀਂ ਇਸ ਦਾ ਭੌਂਕਣਾ ਸੁਣ ਹੁੰਦਾ ਤੇ ਨਿਤ ਨਿਤ ਦੁਖੀ ਹੋ ਹੁੰਦਾ, ਮੈਥੋਂ ਇਸ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਹੁੰਦੀਆਂ, ਮੇਰੇ ਪਾਸ ਇੰਨਾ ਟਾਈਮ ਨਹੀਂ ਹੈ। ਨਿਤ ਨਿਤ ਦੁਖੀਏ ਕੌਣ, ਕੰਨੀ ਬੁੱਝੇ ਦੇਰ ਹਾਂ ਕਿੱਤੀ ਵੱਗੇ ਪਾਉਣ। ਕਹਿੰਦੇ ਹਨ ਚਾਹੇ ਕਿਤਨਾ ਵੀ ਇਹ ਦੇਹੀ ਸ਼ੋਰ ਮਚਾਏ, ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ ਹੈ, ਆਪਣੇ ਕੰਨਾਂ ਚ ਬੁੱਝੇ ਦੇ ਲਿਆ ਹਨ, ਮੈਂ ਸੁਣਦਾ ਹੀ ਨਹੀਂ ਹਾਂ ਵੀ ਇਹ ਕੀ ਚਾਹੁੰਦਾ ਹੈ। ਮਹਾਂਪੁਰਖਾਂ ਦੀ ਕਈਆਂ ਦੀ ਖੁਰਾਕ ਹਰ ਰੋਜ਼ ਇੱਕੋ ਹੀ ਹੁੰਦੀ, ਇੱਕੋ ਹੀ ਹੁੰਦੀ, ਉਹ ਚ ਕੋਈ ਵਰਾਇਟੀ ਨਹੀਂ ਹੁੰਦੀ। ਪੁਸ਼ਾਕ ਵੀ ਉਹਨਾਂ ਦੀ ਸਿੰਪਲ ਹੁੰਦੀ, ਖੁਰਾਕ ਵੀ ਸਿੰਪਲ ਹੁੰਦੀ ਹੈ, ਅਤੇ ਉਹਨਾਂ ਦੀ ਦੇਹੀ ਜੋ ਹੈ ਉਹ ਬਹੁਤੇ ਕਿਸਮ ਦੇ ਚਸਕਿਆਂ ਦੇ, ਬਹੁਤੀ ਕਿਸਮ ਦੀ ਬਦਲਾਹਟ ਦੀ ਆਦੀ ਨਹੀਂ ਰਹਿੰਦੀ। ਉਹਨਾਂ ਨੇ ਉਸਨੂੰ ਚੁੱਪ ਕਰਕੇ ਬਿਠਾਲ ਲਿਆ ਹੁੰਦਾ, ਜਿੱਦਾਂ ਕਿਸੇ ਨੂੰ ਝਿੜਕ ਕੇ ਬਿਠਾਲ ਦਿਓ ਕਿ ਬਸ ਹੋਰ ਤੈਨੂੰ ਕੁਛ ਨਹੀਂ ਮਿਲੇਗਾ। ਇਸ ਤਰ੍ਹਾਂ ਉਹਨਾਂ ਨੇ ਆਪਣੀ ਦੇਹੀ ਨੂੰ ਸਾਧ ਲਿਆ ਹੁੰਦਾ ਹੈ। ਕਹਿੰਦੇ ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ, ਇਸ ਦੀ ਗੱਲ ਹੀ ਨਹੀਂ ਸੁਣਦਾ, ਇਸ ਦੀ ਗੱਲ ਨਹੀਂ ਸੁਣਦਾ। ਤਾਂ ਨੰਬਰ ਇੱਕ ਅਭਿਆਸ ਹੈ, ਦੇਹੀ ਦੇ ਲੈਵਲ ਤੇ, ਬਾਡੀ ਦੇ ਲੈਵਲ ਤੇ ਅਭਿਆਸ ਕਰੋ, ਤਪੱਸਿਆ ਕਰੋ, ਇਸ ਨੂੰ ਸਾਧੋ, ਇਸ ਦੇ ਵਿੱਚ ਡਿਸਿਪਲਨ ਲਿਆਓ, ਡਿਸਿਪਲਨ ਲਿਆਓ, ਔਰ ਇਸ ਨੂੰ ਆਪਣੇ ਅੰਡਰ ਕੰਟਰੋਲ ਲਿਆਓ, ਇਸ ਉੱਤੇ ਮਾਸਟਰੀ ਅਚੀਵ ਕਰੋ, ਔਰ ਇਸ ਤੋਂ ਜੋ ਕੰਮ ਲੈਣਾ ਹੈ ਉਹ ਲੈਣ ਦੀ ਕੋਸ਼ਿਸ਼ ਕਰੋ। ਇਸ ਨੂੰ ਖਲਾਈ ਪਲਾਈ ਜਾਣ ਦੇ ਵਿੱਚ ਹੀ, ਸਜਾਈ ਤਜਾਈ ਜਾਣ ਦੇ ਵਿੱਚ ਹੀ ਨਾ ਰੁੱਝੇ ਰਹੋ। ਬਾਣੀ ਪਹਿਲਾ ਲੈਵਲ ਇਹ ਦੱਸਦੀ ਹੈ ਕਿ ਨਾਮ ਜਪਣ ਦੇ ਵਾਸਤੇ ਇਹ ਦੇਹੀ ਇੰਸਟਰੂਮੈਂਟ ਹੈ, ਜੇ ਇਹੀ ਰਾਈਟ ਸ਼ੇਪ ਐਂਡ ਕੰਡੀਸ਼ਨ ਦੇ ਵਿੱਚ ਨਹੀਂ ਹੈ ਤੁਸੀਂ ਨਾਮ ਨਹੀਂ ਜਪ ਸਕਦੇ। ਇਸ ਕਰਕੇ ਦੇਹੀ ਨੂੰ ਸੋਧੋ, ਬਾਕੀ ਦੇ ਹੋਰ ਥੋੜੇ ਜਿਹੇ ਸਪੋਰਟਿੰਗ ਪ੍ਰਮਾਣ ਤਾਂ ਕਿ ਇਹ ਹੋਰ ਸਾਡੇ ਦਿਲਾਂ ਚ ਉਤਰ ਜਾਏ। ਬਾਬਾ ਜੀ ਆਖਦੇ ਹਨ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਸਪਸ਼ਟ ਕਰਤਨ ਰਾਮ ਰਤਨ, ਉਹ ਰਾਮ ਜਿਊਲ ਤਾਂ ਪਾਉਣਾ ਹੈ, ਤਾਂ ਮਿਲਣਾ ਹੈ ਜੇ ਪਹਿਲਾਂ ਸਰੀਰ ਵੱਲੋਂ ਧਿਆਨ ਹਟਾਓਗੇ। ਜੋ ਪਹਿਲੇ ਤਜੇ ਸਰੀਰ, ਇੱਕ ਪਾਸੇ ਸਰੀਰ ਦੇ ਰਸ ਹਨ, ਸਵਾਦ ਹਨ, ਇੱਕ ਪਾਸੇ ਉਹ ਰਾਮ ਰਤਨ ਦਾ ਰਸ ਹੈ। ਕਹਿੰਦੇ ਹਨ ਉਹ ਇਸਨਾਂ ਨੂੰ ਛੱਡੋਗੇ ਤਾਂ ਹੀ ਉਹ ਤੁਹਾਨੂੰ ਪ੍ਰਾਪਤ ਹੋਵੇਗਾ ਨਾ। ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਇਸ ਤੋਂ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਉੱਚੇ ਉੱਠਣ ਦੀ ਕੋਸ਼ਿਸ਼ ਕਰੋ। ਬਾਬਾ ਜੀ ਆਖਦੇ ਹਨ ਧਰਤ ਕਾਇਆ ਸਦਕੇ ਵਿੱਚ ਦੇ ਕਰਤਾ ਵੀ। ਧਰਤੀ ਇਹ ਕਾਇਆ ਹੈ, ਧਰਤੀ ਇਹ ਜਿਹੜੀ ਬਾਡੀ ਹੈ ਨਾ, ਕਾਇਆ ਹੈ, ਦੇਹੀ ਹੈ, ਇਹ ਹੈ ਧਰਤੀ।
ਕਹਿੰਦੇ ਇਸ ਧਰਤੀ ਨੂੰ ਜਿੰਨੀ ਦੇਰ ਤੱਕ ਨਹੀਂ ਸੁਧਾਰਿਆ, ਜਿੰਨੀ ਦੇਰ ਤੱਕ ਇਸ ਨੂੰ ਨਹੀਂ ਸੁਧਾਰਿਆ ਉਤਨੀ ਦੇਰ ਤੱਕ ਇਸ ਦੇ ਵਿੱਚ ਨਾਮ ਦਾ ਬੀਜ ਨਹੀਂ ਬੀਜਿਆ ਜਾ ਸਕਦਾ। ਸੋ ਇਸ ਧਰਤੀ ਨੂੰ ਸੁਧਾਰਨ ਦਾ ਭਾਵ ਹੈ ਇਸ ਨੂੰ ਬਹੁਤ ਹੀ ਪਵਿੱਤਰ ਰੱਖਿਆ ਜਾਏ, ਸਾਫ ਸੁਥਰੀ ਰੱਖਿਆ ਜਾਏ ਔਰ ਇਸ ਧਰਤੀ ਦੇ ਦੁਆਰਾ ਇਸ ਨੂੰ ਸਾਧਣਾ ਹੈ ਕਿ ਇਸ ਦੀਆਂ ਆਦਤਾਂ ਨਾ ਵਿਗੜਨ, ਇਹ ਖਾਣ ਪੀਣ ਦੇ ਵਿੱਚ ਹੀ ਮਸਤ ਨਾ ਰਹਿ ਜਾਏ। ਬਹੁਤ ਕੁਛ ਅਸੀਂ ਗਲਤ ਖਾਂਦੇ ਹਾਂ, ਬਹੁਤ ਕੁਛ ਅਸੀਂ ਗਲਤ ਪੀਂਦੇ ਹਾਂ, ਉਸ ਨੂੰ ਮੈਂ ਡਿਟੇਲ ਚ ਨਹੀਂ ਕਹਿਣਾ ਚਾਹੁੰਦਾ। ਆਪ ਸਮਝ ਆਓਗੇ ਕਿ ਜਿਤਨੀ ਦੇਰ ਤੱਕ ਤਨ ਹੀ ਅਸੀਂ ਇਸ ਨੂੰ ਨਹੀਂ ਸੁਧਾਰਿਆ, ਇਸ ਦਾ ਖਾਣਾ ਪੀਣਾ ਨਹੀਂ ਸੁਧਾਰਿਆ, ਉਤਨੀ ਦੇਰ ਤੱਕ ਨਾਮ ਦਾ ਬੀਜ ਨਹੀਂ ਬੀਜ ਹੋਏਗਾ। ਸੋ ਨੰਬਰ ਇੱਕ ਹੈ ਔਰ ਕਿਸ ਐਕਸਟ੍ਰੀਮ ਤੱਕ ਇਸ ਨੂੰ ਸੁਧਾਰਨਾ ਹੈ ਉਹ ਪ੍ਰਮਾਣ ਦੇ ਕੇ ਫਿਰ ਮੈਂ ਮਨ ਦੇ ਲੈਵਲ ਦੀ ਗੱਲ ਆਰੰਭ ਕਰਾਂਗਾ। ਹੁਣ ਤੁਸੀਂ ਸੁਣ ਕੇ ਆਪ ਜੀ ਨੇ ਅੰਦਾਜ਼ਾ ਲਗਾ ਲੈਣਾ ਕਿ ਬਾਬਾ ਜੀ ਕਿਸ ਕਿਸਮ ਦੀ ਦੇਹੀ ਸਾਨੂੰ ਚਾਹੁੰਦੇ ਹਨ ਕਿ ਅਸੀਂ ਇਸ ਨੂੰ ਡਿਵੈਲਪ ਕਰੀਏ। ਕਹਿੰਦੇ ਹਨ ਕੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅੜਸਠ ਤੀਰਥ ਕਾ ਮੁੱਖ ਟਿੱਕਾ ਤਿਤ ਘੱਟ ਨਾਮ ਨਿਵਾਸ ਉਤਮਤੀ ਸਲਾਹਣਾ ਸੱਚ ਨਾਮ ਗੁਣਤਾਸ। ਹੁਣ ਇਸ ਦੇ ਅਰਥ ਕਹਿੰਦੇ ਕੰਗੂ ਕੀ ਕਾਇਆ, ਇਹ ਜਿਹੜੀ ਤੁਹਾਡੀ ਕਾਇਆ ਹੈ ਨਾ ਇਹ ਇਤਨੀ ਸ਼ੁੱਧ ਹੋਵੇ, ਇਤਨੀ ਸ਼ੁੱਧ ਹੋਵੇ ਜਿਸ ਤਰ੍ਹਾਂ ਕਿ ਕੇਸਰ ਹੁੰਦਾ ਹੈ, ਕੰਗੂ ਕੇਸਰ ਨੂੰ ਆਖਦੇ, ਪੂਜਾ ਪਾਠ ਆਦਿ ਦੇ ਵਿੱਚ ਸਮੱਗਰੀ ਦੇ ਵਿੱਚ ਕੇਸਰ ਵਰਤਿਆ ਜਾਂਦਾ ਹੈ, ਕੇਸਰ ਨੂੰ ਸ਼ੁੱਧ ਮੰਨਦੇ ਹਨ। ਕੇਸਰ ਜਿਤਨੀ ਸ਼ੁੱਧ ਇਹ ਕਾਇਆ ਹੋਵੇ, ਉਹ ਕਾਇਆ ਕੇਸਰ ਜਿਤਨੀ ਤਾਂ ਹੀ ਸ਼ੁੱਧ ਹੋ ਸਕਦੀ ਹੈ ਅਗਰ ਇਸ ਦੀ ਸ਼ੁੱਧਤਾਈ ਸੁਚਮ ਸਫਾਈ ਜੋ ਹੈ ਉਹ ਰੱਖੀ ਜਾਏ। ਇਤਨੀ ਇਹ ਸ਼ੁੱਧ ਪਵਿੱਤਰ ਹੋਵੇ ਕਿ ਇਸ ਦੇ ਪਾਸ ਬੈਠਿਆਂ ਇਸ ਦੀਆਂ ਜਿਹੜੀਆਂ ਵਾਈਬ੍ਰੇਸ਼ਨ ਹਨ ਉਹ ਬਹੁਤ ਪਿਆਰੀਆਂ ਬਹੁਤ ਸ਼ੁੱਧ ਹੋਣ। ਕਈ ਬੰਦਿਆਂ ਦੀ ਕਾਇਆ ਹੀ ਐਸੀ ਹੁੰਦੀ ਹੈ ਕਿ ਉਹਨਾਂ ਦੇ ਨਜ਼ਦੀਕ ਬੈਠ ਕੇ ਤੁਸੀਂ ਡਿਸਟਰਬ ਹੋ ਜਾਓਗੇ, ਨਜ਼ਦੀਕ ਬੈਠ ਕੇ ਡਿਸਟਰਬ ਹੋ ਜਾਓਗੇ, ਸਿਰਫ ਹੋਰ ਕੋਈ ਗੱਲਬਾਤ ਉਹ ਨਾ ਕਰਨ, ਪਰ ਜਸਟ ਅਫੈਕਟ ਆਫ ਦਾ ਬਾਡੀ ਇਜ਼ ਸੋ ਹੈਵੀ, ਕਿਉਂਕਿ ਬਾਡੀ ਦੇ ਅੰਦਰ ਜੋ ਬਹੁਤ ਕੁਛ ਐਸਾ ਹੈ ਜੋ ਗਲਿਆ ਹੈ ਉਹ ਚੱਲ ਰਿਹਾ ਹੈ, ਜਿਹੜੇ ਅਸ਼ੁੱਧ ਖਿਆਲ ਹਨ ਬੁਰੇ ਖਿਆਲ ਹਨ ਉਹ ਬਾਡੀ ਨੂੰ ਵੀ ਅਸ਼ੁੱਧ ਕਰਦੇ ਹਨ ਅਤੇ ਬਾਡੀ ਤੋਂ ਉਸ ਤਰ੍ਹਾਂ ਦੀ ਫਿਰ ਬਾਹਰ ਜੋ ਵਾਈਬ੍ਰੇਸ਼ਨਸ ਨਿਕਲਦੀਆਂ ਹਨ। ਹੁਣ ਕੋਈ ਸਾਡੇ ਵੱਲ ਅੱਖੀਆਂ ਪਾਰਟ ਆਫ ਦਾ ਬਾਡੀ ਹਨ ਲੇਕਿਨ ਇਹਨਾਂ ਦੇ ਵਿੱਚ ਸ਼ੁੱਧਤਾ ਹੀ ਨਹੀਂ ਹੈ, ਕੋਈ ਸਾਡੇ ਵੱਲ ਸਟੇਅਰ ਕਰੇ ਤਾਂ ਅਸੀਂ ਅਨਕੰਫਰਟੇਬਲ ਫੀਲ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਅੱਖਾਂ ਕਿਉਂਕਿ ਸ਼ੁੱਧ ਨਹੀਂ ਹਨ, ਇਹਨਾਂ ਅੱਖਾਂ ਚ ਪਿਆਰ ਨਹੀਂ ਹੈ, ਇਹਨਾਂ ਅੱਖਾਂ ਦੇ ਵਿੱਚ ਮਿਠਾਸ ਨਹੀਂ ਹੈ, ਇਹਨਾਂ ਦੇ ਵਿੱਚ ਦ੍ਰਿਸ਼ਟੀ ਦੇ ਵਿੱਚ ਵਿਕਾਰ ਹੈ, ਬੁਰਿਆਈ ਹੈ, ਗੰਦਗੀ ਹੈ। ਤੋ ਇਹ ਅੱਖਾਂ ਹੀ ਜਦੋਂ ਅਸੀਂ ਕਿਸੇ ਵੱਲ ਕਰਦੇ ਹਾਂ ਦੇ ਮੇਕ ਦਾ ਅਦਰ ਪਰਸਨ ਫੀਲ ਵੈਰੀ ਅਨਕੰਫਰਟੇਬਲ, ਕਿਉਂਕਿ ਦੇਹੀ ਸ਼ੁੱਧ ਨਹੀਂ ਹੈ। ਇੱਕ ਪਾਸੇ ਬਾਣੀ ਚ ਤਰਸਦੇ ਹਨ ਕਿ ਗੁਰੂ ਬਾਬਾ ਜੀ ਸਾਡੇ ਵੱਲ ਨਿਗਾਹ ਕਰੋ, ਸਾਧੂ ਮਹਾਂਪੁਰਸ਼ਾਂ ਨੂੰ ਲੋਕ ਕਹਿੰਦੇ ਹਨ ਸਾਡੇ ਵੱਲ ਅੱਖੀਆਂ ਕਰੋ, ਸਾਡੇ ਵੱਲ ਦੇਖੋ, ਕੰਟਰਾਸਟ ਦੇਖੋ, ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਬੋਦਰਿੰਗ ਹੁੰਦਾ ਹੈ, ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਸ਼ਾਂਤ ਕਰ ਦਿੰਦਾ ਹੈ। ਅੱਖਾਂ ਤੇ ਉਹੀ ਹਨ, ਦੇਹੀ ਤੇ ਉਹੀ ਹੈ, ਕਿਸੇ ਦੀਆਂ ਅੱਖੀਆਂ ਇਤਨੀਆਂ ਸ਼ੁੱਧ ਹੋ ਚੁੱਕੀਆਂ ਹਨ ਕਿ ਉਹਨਾਂ ਦੇ ਵਿੱਚੋਂ ਰੱਬ ਅਤੇ ਉਸ ਦੀਆਂ ਵਾਈਬ੍ਰੇਸ਼ਨਸ ਮਿਲਦੀਆਂ ਹਨ, ਕਿਸੇ ਦੀਆਂ ਅੱਖੀਆਂ ਅਜਿਹੀਆਂ ਹਨ ਉਹਨਾਂ ਦੇ ਵਿੱਚੋਂ ਕੁਝ ਹੋਰ ਹੀ ਦਿਸਦਾ ਹੈ। ਦੇਹੀ ਨੂੰ ਸੁੱਧ ਸ਼ੁੱਧ ਕਰੋ, ਪਵਿੱਤਰ ਕਰੋ। ਕੰਗੂ ਕੀ ਕਾਇਆ, ਕਹਿੰਦੇ ਕਾਇਆ ਨੂੰ ਕੇਸਰ ਵਰਗੀ ਸ਼ੁੱਧ ਕਰ ਦਿਓ। ਰਤਨਾ ਕੀ ਲਲਤਾ, ਨੰਬਰ ਦੋ, ਲਲਤਾ ਆਖਦੇ ਹਨ ਇਸ ਜੀਵ ਨੂੰ, ਜ਼ਬਾਨ ਨੂੰ। ਕਹਿੰਦੇ ਇਹ ਜਿਹੜੀ ਜ਼ਬਾਨ ਹੈ ਇਸ ਦੇ ਵਿੱਚੋਂ ਜਿਹੜੇ ਲਫ਼ਜ਼ ਨਿਕਲਣ, ਬੋਲ ਨਿਕਲਣ, ਉਹ ਇਸ ਤਰ੍ਹਾਂ ਹੋਣ ਜਿਸ ਤਰ੍ਹਾਂ ਰਤਨ ਹੀਰੇ ਮੋਤੀ ਜਵਾਹਰਾਤ ਨਿਕਲ ਰਹੇ ਹੋਣ। ਇਹ ਦੇਹੀ ਦੀ ਸਾਧਨਾ ਹੈ।
ਹੁਣ ਆਪ ਸਾਰੇ ਹੀ ਆਪਣੇ ਆਪ ਨੂੰ ਸਵਾਲ ਕਰ ਲਓ ਕਿ ਜਦੋਂ ਅਸੀਂ ਬੋਲਦੇ ਹਾਂ ਉਦੋਂ ਕੀ ਨਿਕਲਦਾ ਕੀ ਨਿਕਲਦਾ? ਰਤਨ ਨਿਕਲਦੇ ਹਨ, ਜਵਾਹਰਾਤ ਨਿਕਲਦੇ ਹਨ, ਮੋਤੀ ਨਿਕਲਦੇ ਹਨ, ਯਾਨੀ ਵਚਨ ਹੀ ਮੋਤੀਆਂ ਵਰਗੇ ਹੋਣ, ਮੋਤੀਆਂ ਵਰਗੇ ਵਚਨ ਹੋਣ, ਜੂਲਸ ਨਿਕਲਣ ਸਾਡੇ ਸ਼ਬਦਾਂ ਦੇ ਵਿੱਚੋਂ, ਸਾਡੇ ਵਚਨਾਂ ਦੇ ਵਿੱਚੋਂ। ਕੋਈ ਇੰਤਜ਼ਾਰ ਕਰੇ ਕਿ ਇਹ ਕੁਛ ਬੋਲਣ? ਕਈ ਦਫਾ ਅਸੀਂ ਫੈਡ ਅਪ ਹੋਏ ਪਏ ਹੁੰਦੇ ਹਾਂ ਵੀ ਇਹ ਬੋਲੀ ਕਿਉਂ ਜਾ ਰਿਹਾ। ਇਸ ਕਰਕੇ ਬਾਬਾ ਜੀ ਆਖਦੇ ਹਨ ਬਹੁਤ ਘੱਟ ਬੋਲੋ, ਬਹੁਤ ਘੱਟ ਬੋਲੋ, ਤਾਂ ਕਿ ਦੂਸਰੇ ਈਗਰ ਹੋਣਗੇ ਤੁਹਾਤੋਂ ਕੁਛ ਸੁਣਨ ਦੇ ਲਈ। ਅਤੇ ਇੱਕ ਅਭਿਆਸ ਇਹ ਕਰੋ ਕਿ ਜਦੋਂ ਕੋਈ ਮਨ ਚ ਥਾਟ ਆਉਂਦਾ ਹੈ ਬੋਲਣ ਲਈ ਕਿ ਸਵਾਲ ਕਰਦੇ ਹਨ ਵੀ ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ, ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ, ਉਸਦਾ ਇੱਕ ਢੰਗ ਹੈ ਕਿ ਜਦੋਂ ਤੁਸੀਂ ਬੋਲਣ ਲੱਗੇ ਹੋ, ਕੁਛ ਕਹਿਣ ਲੱਗੇ ਹੋ, ਉਦੋਂ ਮਨ ਚ ਇੱਕ ਥਾਟ ਸੋਚ ਲਓ ਪਹਿਲਾਂ ਕਿ ਜੇ ਅਗਰ ਮੈਂ ਨਾ ਬੋਲਾਂ ਤੇ ਫਿਰ ਕੀ ਫਰਕ ਪੈ ਜਾਏਗਾ। ਵਟ ਡਿਫਰੈਂਸ ਇਟ ਵਿਲ ਮੇਕ ਇਫ ਆਈ ਡੋਂਟ ਸੇ ਐਨੀਥਿੰਗ। ਆਪ ਜੀ ਦੇਖੋਗੇ ਕਿ ਤੁਹਾਡੀ 75% ਜੋ ਹੈ ਬੋਲਣ ਦੀ ਜ਼ਰੂਰਤ ਜਿਹੜੀ ਹੈ ਉਹ ਘੱਟ ਜਾਏਗੀ, ਨਹੀਂ ਰਹਿ ਜਾਏਗੀ। ਦੇਰ ਇਜ਼ ਨੋ ਨੀਡ ਟੂ ਕੀਪ ਔਨ ਟਾਕਿੰਗ ਆਲ ਦਾ ਟਾਈਮ। ਸਾਇਲੈਂਸ ਵੀ ਡਿਵੈਲਪ ਕਰਨੀ ਚਾਹੀਦੀ ਹੈ, ਬਾਡੀ ਸਾਡੀ ਨੂੰ ਸਾਇਲੈਂਸ ਦੀ ਵੀ ਜ਼ਰੂਰਤ ਹੈ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਇਹ ਵੀ ਸਾਧਨਾ ਹੈ ਦੇਹੀ ਦੀ। ਬਹੁਤ ਜ਼ਿਆਦਾ ਦੇਖਣਾ ਵੀ ਉਹ ਵੀ ਗਲਤੀ ਹੈ। ਇਸ ਕਰਕੇ ਇਹ ਵੀ ਅਭਿਆਸ ਕਰਨਾ ਚਾਹੀਦਾ ਹੈ ਕਿ ਹਰ ਵੇਲੇ ਕੁਛ ਨਾ ਕੁਛ ਦੇਖਦੇ ਹੀ ਨਹੀਂ ਰਹਿਣਾ ਚਾਹੀਦਾ। ਜਦੋਂ ਦੇਖਣ ਦੀ ਜ਼ਰੂਰਤ ਹੈ ਉਦੋਂ ਦੇਖੋ। ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਅੱਖਾਂ ਬੰਦ ਕਰਕੇ ਬੈਠਣ ਦੀ ਆਦਤ ਪਾਉਣੀ ਚਾਹੀਦੀ ਹੈ, ਕਿਉਂਕਿ ਇੱਥੇ ਕੁਛ ਦੇਖਣ ਦੀ ਜ਼ਰੂਰਤ ਨਹੀਂ ਹੈ, ਪਰ ਅਸੀਂ ਆਲੇ ਦੁਆਲੇ ਦੇਖਦੇ ਰਹੀਏ ਕੌਣ ਆਉਂਦਾ ਹੈ, ਕੌਣ ਜਾਂਦਾ ਹੈ, ਕਿਸੇ ਨੇ ਕੀ ਪਾਇਆ, ਕਿਸੇ ਨੇ ਕੀ ਨਹੀਂ ਪਾਇਆ। ਉਹਦੇ ਨਾਲ ਮਾਈਂਡ ਐਕਟੀਵੇਟ ਹੁੰਦਾ ਹੈ, ਫਿਰ ਮਾਈਂਡ ਆਪਣੀ ਜਜਮੈਂਟ ਪਾਸ ਕਰਦਾ ਹੈ। ਅੱਖੀਆਂ ਨੂੰ ਵੀ ਬੰਦ ਕਰਨ ਦਾ ਇੱਕ ਅਭਿਆਸ ਹੈ ਕਿ ਤੁਸੀਂ ਇਕੱਲੇ ਬੈਠੇ ਹੋ, ਅੱਖਾਂ ਬੰਦ ਕਰਕੇ ਬੈਠ ਜਾਓ। ਔਰ ਜੇ ਜਦੋਂ ਕੁਛ ਸੁਣਨ ਦੀ ਨਹੀਂ ਜ਼ਰੂਰਤ ਉਦੋਂ ਬਿਲਕੁਲ ਨਾ ਸੁਣੋ, ਜਦੋਂ ਕੁਛ ਕਹਿਣ ਦੀ ਨਹੀਂ ਜ਼ਰੂਰਤ ਉਦੋਂ ਕੁਛ ਨਾ ਕਹੋ। ਜਦੋਂ ਵੀ ਬੋਲਣ ਨੂੰ ਦਿਲ ਕਰੇ, ਕੁਛ ਕਹਿਣ ਨੂੰ ਦਿਲ ਕਰੇ, ਆਪਣੇ ਅੰਦਰ ਇਹ ਸਵਾਲ ਲਿਆਓ ਕਿ ਅਗਰ ਮੈਂ ਨਾ ਕਹਾਂ ਤੇ ਫਿਰ ਕੀ ਫਰਕ ਪੈ ਜਾਏਗਾ? ਕੋਈ ਫਰਕ ਨਹੀਂ ਪਏਗਾ। ਸੋ ਥੋੜਾ ਬੋਲਣਾ, ਦੇਹੀ ਨੂੰ ਸੋਧਣਾ। ਮਹਾਰਾਜ ਜੀ ਕਹਿੰਦੇ ਰਤਨਾ ਕੀ ਲਲਤਾ ਹੈ, ਤਾਂ ਕਿ ਜਦੋਂ ਬਹੁਤ ਥੋੜਾ ਬੋਲੋਗੇ ਜਿਹੜੀ ਐਨਰਜੀ ਵੇਸਟ ਹੁੰਦੀ ਹੈ ਬੋਲਣ ਦੇ ਵਿੱਚ ਉਹ ਜਿਹੜੀ ਹੈ ਉਹ ਬਚ ਜਾਏਗੀ, ਅਤੇ ਬਹੁਤ ਸੋਚ ਸਮਝ ਕੇ ਬੋਲੋਗੇ ਤੇ ਕਹਿੰਦੇ ਹਨ ਫਿਰ ਤੁਹਾਡਾ ਬੋਲਣਾ ਇਸ ਤਰ੍ਹਾਂ ਹੋਏਗਾ ਜਿਵੇਂ ਤੁਹਾਡੀ ਜ਼ਬਾਨ ਦੇ ਵਿੱਚੋਂ, ਬੋਲਾਂ ਦੇ ਵਿੱਚੋਂ ਰਤਨ ਜਵਾਹਰਾਤ ਨਿਕਲ ਰਹੇ ਹੋਣ, ਹੀਰੇ ਨਿਕਲ ਰਹੇ ਹੋਣ। ਰਤਨਾ ਕੀ ਲਲਤਾ, ਕੰਗੂ ਕੀ ਕਾਇਆ, ਦੇਹੀ ਨੂੰ ਇਤਨੀ ਸ਼ੁੱਧ, ਇਤਨੀ ਪਿਆਰੀ ਹੋਵੇ ਕਿ ਇਤਨੀ ਸਵੱਛ ਹੋਵੇ ਕਿ ਇਹ ਕੇਸਰ ਵਰਗੀ ਹੋਵੇ। ਜ਼ਬਾਨ ਜਿਹੜੀ ਹੈ ਕਹਿੰਦੇ ਉਹ ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਲਲਿਤਾ, ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਇਸ ਦੇ ਵਿੱਚੋਂ ਮੋਤੀ ਕਿਰ ਰਹੇ ਹੋਣ। ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ, ਤਨ ਦੇ ਵਿੱਚੋਂ ਜਿਹੜਾ ਸਵਾਸ ਆ ਰਿਹਾ ਹੈ ਅਤੇ ਜਾ ਰਿਹਾ ਹੈ, ਅਗਰ ਵਾਸ ਇੱਕ ਜੰਗਲਾਂ ਚ ਦਰਖਤ ਹੁੰਦਾ ਹੈ ਜਿਸ ਦੀ ਬੜੀ ਅੱਛੀ ਸੁਗੰਧੀ ਹੁੰਦੀ ਹੈ, ਕਹਿੰਦੇ ਹਰ ਸਵਾਸ ਦੇ ਵਿੱਚੋਂ ਕਹਿੰਦੇ ਵਾਹਿਗੁਰੂ ਪਰਮੇਸ਼ਵਰ ਦੀ ਯਾਦ ਆਵੇ ਤੇ ਉਸ ਦੀ ਸੁਗੰਧੀ ਆਵੇ। ਹਰ ਸਵਾਸ ਦੇ ਵਿੱਚੋਂ ਵਾਹਿਗੁਰੂ ਦੀ ਯਾਦ ਦੀ ਸੁਗੰਧੀ ਆਵੇ। ਅਗਰ ਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਕਹਿੰਦੇ ਫਿਰ ਉਹ ਬਾਡੀ ਇਸ ਤਰ੍ਹਾਂ ਦੀ ਬਣ ਜਾਏਗੀ ਜਿੱਦਾਂ 68 ਤੀਰਥਾਂ ਦਾ ਟਿੱਕਾ ਉਸਦੇ ਮੱਥੇ ਤੇ ਲੱਗਾ ਹੈ, ਭਾਵ ਉਸ ਇਨਸਾਨ ਨੂੰ ਅਗਰ ਕੋਈ ਦੇਖੇਗਾ ਤੇ ਇਸ ਤਰ੍ਹਾਂ ਲੱਗੇਗਾ ਕਿ 68 ਤੀਰਥਾਂ ਦਾ ਹੀ ਦਰਸ਼ਨ ਹੋ ਗਿਆ। 68 ਤੀਰਥਾਂ ਦਾ ਦਰਸ਼ਨ ਉਸਦੇ ਸਰੀਰ ਨੂੰ ਦੇਖ ਕੇ ਹੀ ਹੋ ਗਿਆ। ਦਰਸ਼ਨ ਭੇਟ ਤੋਂ ਹੋਤ ਨਿਹਾਲ, 68 ਤੀਰਥ ਕਾ ਮੁਖ ਟਿੱਕਾ ਤਿਤ ਘੱਟ, ਕਹਿੰਦੇ ਇਸ ਤਰ੍ਹਾਂ ਦੀ ਜਿਹੜੀ ਦੇਹੀ ਸੋਧੀ ਹੋਈ ਹੈ ਉਸ ਹੀ ਹਿਰਦੇ ਦੇ ਵਿੱਚ ਵਾਹਿਗੁਰੂ ਵਾਲੀ ਮੱਤ ਜਿਹੜੀ ਹੈ ਉਸਦਾ ਵਿਕਾਸ ਹੁੰਦਾ ਹੈ, ਉਹ ਖਿੜਦੀ ਹੈ। ਤੋ ਸਭ ਤੋਂ ਪਹਿਲਾ ਪੁਆਇੰਟ ਹੈ ਆਪਣੀ ਦੇਹੀ ਨੂੰ ਡਿਸਿਪਲਨ ਚ ਲਿਆਉਣਾ। ਖਾਣਾ, ਪੀਣਾ, ਬੋਲਣਾ, ਚੱਲਣਾ, ਸੁਣਨਾ, ਦੇਖਣਾ ਇਤਿਹਾਸ,
आओ उस तो बाद क्योंकि महाराज जी ने आख्या पांडा तोहे, इस पांडे नू तोना है, इस शरीर रूपी पांडा है, अंदरों मैला होया पिया है, इसनू साफ करना है, इसकी आत्मा नू साफ करना है, सो इस पांडे नू योग बनाना है कि इस नाम रूपी अमृत पै सके। बैस धूप देवो तो दूध देखो जावो, इस पांडे नू धोवो सुगंधी दियो, इस दे विच वाहिगुरु दे प्यार दी सुगंधी होवे, शुभ गुणा दी सुगंधी होवे, निम्रता दी सुगंधी होवे, इस पांडे च निम्रता होवे, इस पांडे दे विच केयरिंगनेस होवे, गिविंगनेस होवे, इस पांडे दे विच फरगिविंगनेस होवे, माफी होवे, इस पांडे दे विच तमाम किस्म दे गुण होण, इस पांडे दे अंदर श्रद्धा होवे, कहिंदे तां इह जाके पांडा शुद्ध हुंदा है। ते जदों इह पांडा शुद्ध हुंदा है तुसी एक लैवल ते कम कर लिया, हुण अगला है दूसरा लैवल, वह है माइंड दा। माइंड दी साडी बहुत वड्डी प्रॉब्लम है। गुरु तेग बहादुर साहब महाराज आखदे हन

ਜਦੋਂ ਕਿ ਥਾਟ ਨਹੀਂ ਹੈ, ਕੀ ਹੈ? ਸਿਰਫ ਇੱਕ ਵਾਚਰ ਹੈ ਜੋ ਕਿ ਵਿਟਨੈਸ ਕਰ ਰਿਹਾ, ਜੋ ਕਿ ਦੇਖ ਰਿਹਾ। ਉਹ ਵਾਚਰ ਕੌਣ ਹੈ? ਉਹ ਸਾਡੀ ਆਤਮਾ ਹੈ, ਉਹ ਸਾਡੀ ਬੀਂਗ ਹੈ। ਸੋ ਇਨ ਦੋਜ ਗਲਿੰਪਸ ਵੀ ਐਕਸਪੀਰੀਅੰਸ ਅਵਰ ਬੀਂਗ ਫਰੀ ਫਰੋਮ ਥਾਟਸ। ਤੋ ਜਿਤਨਾ ਜਿਤਨਾ ਇਹ ਅਭਿਆਸ ਵਧਾਉਂਦੇ ਜਾਓਗੇ, ਉਤਨਾ ਉਤਨੇ ਉਹ ਗੈਪਸ ਵੱਧਦੇ ਜਾਣਗੇ। ਜਦੋਂ ਗੈਪਸ ਲੰਬੇ ਹੁੰਦੇ ਜਾਣਗੇ, ਤੇ ਉਸ ਟਾਈਮ ਦੇ ਵਿੱਚ ਸਿਰਫ ਜੋ ਐਕਸਪੀਰੀਅੰਸ ਕਰਨ ਵਾਲਾ ਇਹ ਆ ਮੰਦਰ ਮੈਂ ਕੌਣ ਵਸਾਈ, ਜਿਸ ਲਈ ਇੱਕ ਅਸੀਂ ਵੰਡਰ ਕਰਦੇ ਹਾਂ ਕਿ ਇਸ ਮੰਦਰ ਚ ਕੌਣ ਰਹਿੰਦਾ ਹੈ, ਉਹ ਹੈ ਆਤਮਾ, ਉਹ ਹੈ ਵਾਹਿਗੁਰੂ ਜੀ ਦੀ ਅੰਸ਼, ਉਹ ਹੈ ਵਾਹਿਗੁਰੂ ਜੀ ਦੀ ਜੋਤ। ਸੋ ਦੈਨ ਵੀ ਵਿਲ ਐਕਸਪੀਰੀਅੰਸ ਦ ਐਕਸਪੀਰੀਅੰਸਰ, ਜੋ ਐਕਸਪੀਰੀਅੰਸ ਕਰ ਰਿਹਾ ਹੈ, ਜੋ ਥਾਟਸ ਨੂੰ ਦੇਖ ਰਿਹਾ ਹੈ, ਫਿਰ ਅਸੀਂ ਉਸ ਨੂੰ ਪਾਵਾਂਗੇ ਉੱਥੇ ਮੌਜੂਦ। ਉਸ ਦੇ ਨਾਲ ਸਾਡਾ ਧਿਆਨ, ਸਾਡੀ ਸੁਰਤੀ ਦਾ ਜਿਹੜਾ ਕੁਨੈਕਸ਼ਨ ਹੈ, ਉਹ ਆਤਮਾ ਦੇ ਨਾਲ ਜੁੜਨਾ ਆਰੰਭ ਹੋ ਜਾਏਗਾ। ਸੋ ਟੈਕਨੀਕ ਹੈ, ਆਪਣੇ ਵਿਚਾਰ ਅਸਵਾਰੀ ਕੀਜੇ। ਅਤੇ ਜਦੋਂ ਇਹ ਅਭਿਆਸ ਕਰ ਰਹੇ ਹੋ ਤੇ ਆਪ ਅਚਾਨਕ ਪਾਓ ਕਿ ਤੁਸੀਂ ਖੋ ਗਏ ਹੋ, ਤੁਹਾਨੂੰ ਪਤਾ ਨਹੀਂ ਲੱਗਾ ਕਿਸੇ ਨਾ ਕਿਸੇ ਥਾਟ ਦੇ ਫਲੋ ਦੇ ਵਿੱਚ ਨਿਕਲ ਗਏ ਹੋ, ਉਦੋਂ ਫੌਰਨ ਵਾਪਸ ਫਿਰ ਵਾਪਸ ਆਓ। ਔਰ ਵਾਪਸ ਆ ਕੇ ਜਦੋਂ ਹੀ ਕੋਈ ਥਾਟ ਆਵੇ, ਮਨ ਕਿਤੇ ਜਾਣ ਲੱਗੇ, ਆਪਣੇ ਮਨ ਨੂੰ ਆ ਪੰਕਤੀ ਬੋਲ ਦੇਣੀ, ਕਿਹੜੀ?

ਜਦੋਂ ਹੀ ਥਾਟ ਆਉਣ ਲੱਗੇ ਉਦੋਂ ਹੀ ਆਖੋ ਮਨ ਕਿੱਥੇ ਚੱਲਣਾ ਹੈ, ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਘਰੇ ਹੀ ਰਹੋ, ਅੰਦਰ ਹੀ ਰਹੋ। ਕਹਾਂ ਚਲੋ ਮਨ, ਰਹੋ ਘਰੇ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਉਦੋਂ ਮਨ ਨੂੰ ਕਮਾਂਡ ਕਰੋ, ਮਨ ਨੂੰ ਆਖੋ ਕਿ ਮਨ ਰੇ ਥਿਰ ਰਹੋ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਇੱਥੇ ਹੀ ਰਹੋ, ਬੀ ਪ੍ਰੈਜੈਂਟ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਕਿਤੇ ਜਾਣ ਦੀ ਜ਼ਰੂਰਤ ਨਹੀਂ, ਮਤ ਜਾ ਕਿਤੇ ਵੀ, ਇੱਥੇ ਰਹਿ। ਫਿਰ ਜਦੋਂ ਮਨ ਜਾਣ ਲੱਗੇ ਉਦੋਂ ਇਹਨਾਂ ਦੋਵਾਂ ਪੰਕਤੀਆਂ ਨੂੰ ਇਸਤੇਮਾਲ ਕਰਨਾ, ਮਨ ਰੇ ਫਿਰ ਰਹੋ, ਮਤ ਕਤ ਜਾਹੀ ਜੀਓ। ਇਹ ਤੁਸੀਂ ਤਾਂ ਹੀ ਕਰ ਸਕੋਗੇ ਇਫ ਯੂ ਆਰ ਵਾਚਿੰਗ ਦਾ ਮਾਇੰਡ, ਜੇ ਤੁਸੀਂ ਇਫ ਯੂ ਹੈਵ ਕਲੋਜ਼ਡ ਆਈ ਔਨ ਦਾ ਮਾਇੰਡ, ਜਦੋਂ ਮਨ ਚ ਕੋਈ ਖਿਆਲ ਆਏਗਾ ਫੌਰਨ ਲਾਈਨ ਰਿਪੀਟ ਕਰ ਦਿਓ ਕਿ ਮਨ ਰੇ ਫਿਰ ਰਹੋ, ਟਿਕੇ ਰਹੋ। ਸੋ ਤੁਸੀਂ ਮਨ ਦੇ ਉੱਤੇ ਸਵਾਰ ਹੋ ਗਏ ਹੋ। ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਉਤਨਾ ਉਤਨਾ ਮਨ ਜੋ ਹੈ ਅੰਡਰ ਕੰਟਰੋਲ ਆਉਂਦਾ ਜਾਏਗਾ, ਥਾਟਸ ਅੰਡਰ ਕੰਟਰੋਲ ਆ ਜਾਣਗੇ, ਥਾਟਸ ਘੱਟ ਜਾਣਗੇ। ਥਾਟਸ ਦਾ ਹੀ ਰੌਲਾ ਹੈ ਔਰ ਥਾਟਸ ਦੀ ਡਿਸਟਰਬੈਂਸ ਹੈ, ਜਦੋਂ ਉਹ ਹਟ ਜਾਏਗੀ ਤੇ ਮਨ ਦੇ ਅੰਦਰ ਇੱਕ ਸ਼ਾਂਤੀ ਹੋਏਗੀ, ਇੱਕ ਟਿਕਾਓ ਹੋਏਗਾ, ਇੱਕ ਖਾਲੀਪਨ ਹੋਏਗਾ। ਉਸ ਦੇ ਵਿੱਚ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਮਨ ਤੋਂ ਜੋ ਡੀਪਰ ਲੈਵਲ ਹੈ ਆਤਮਾ ਦਾ, ਉਸ ਦੀਆਂ ਗਲਿਮਸ ਆਉਣੀਆਂ ਸ਼ੁਰੂ ਹੋ ਜਾਣਗੀਆਂ, ਉਸ ਦੀ ਦੀਦਾਰ ਹੋਣੇ ਸ਼ੁਰੂ ਹੋ ਜਾਣਗੇ। ਸੋ ਮਹਾਰਾਜ ਜੀ ਮਨ ਦੇ ਮੁਤਲਕ ਸਾਨੂੰ ਇਸ ਤਰ੍ਹਾਂ ਸਮਝਾਉਂਦੇ ਹਨ, ਜਪੋ ਤਾਂ ਇੱਕੋ ਨਾਮ ਆ, ਨਾਮ ਜਪਣਾ ਹੈ, ਪਰ ਨਾਮ ਜਪਣ ਦੇ ਵਾਸਤੇ ਸਭ ਤੋਂ ਪਹਿਲਾਂ ਭਾਂਡਾ ਤਿਆਰ ਕਰਨਾ ਹੈ, ਜੋ ਹੈ ਬਾਡੀ, ਔਰ ਉਸ ਤੋਂ ਬਾਅਦ ਸਮਝ ਲਓ ਕਿ ਇਹ ਬਹੁਤ ਹੀ ਸੂਖਸ਼ਮ ਪੜ੍ਹਾਈ ਹੈ, ਜਿਸ ਦੇ ਵਾਸਤੇ ਤੁਹਾਡੀ ਸੁਰਤੀ ਦਾ ਟਿਕਾਓ ਬੜਾ ਲਾਜ਼ਮੀ ਹੈ। ਪਰ ਅਗਰ ਤੁਹਾਡੇ ਆਲੇ ਦੁਆਲੇ ਕੋਈ ਸ਼ੋਰ ਮਚਾ ਰਿਹਾ ਹੋਵੇ, ਕੋਈ ਡਿਸਟਰਬੈਂਸ ਪੈਦਾ ਕਰ ਰਿਹਾ ਹੋਵੇ, ਤੇ ਤੁਸੀਂ ਕਿਸ ਤਰ੍ਹਾਂ ਪੜ੍ਹ ਸਕਦੇ ਹੋ? ਪੜ੍ਹਨ ਦੇ ਵਾਸਤੇ ਤੁਹਾਨੂੰ ਕੁਆਈਟਨੈਸ ਚਾਹੀਦੀ ਹੈ, ਡਿਸਟਰਬੈਂਸ ਨਹੀਂ ਚਾਹੀਦੀ। ਪਰ ਇਹ ਰੱਬੀ ਵਿਦਿਆ ਹੈ, ਸਪਿਰਚੁਅਲ ਐਜੂਕੇਸ਼ਨ ਹੈ, ਇਹ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਤਾਲੀਮ ਹੈ। ਔਰ ਉੱਥੇ ਮਨ ਨੇ ਆਪਣਾ ਸ਼ੋਰ ਮਚਾਇਆ ਹੋਇਆ ਹੈ, ਮਨ ਦੌੜਾ ਫਿਰਦਾ ਹੈ। ਜਿਸ ਤਰ੍ਹਾਂ ਬੱਚਿਆਂ ਨੂੰ ਜਦੋਂ ਰੌਲਾ ਪਾਉਂਦੇ ਹਨ ਸਾਨੂੰ ਕਹਿਣਾ ਪੈਂਦਾ ਨਾ, ਟਿੱਕ ਕੇ ਬੈਠ ਜਾਓ, ਅਸੀਂ ਬੜਾ ਜ਼ਰੂਰੀ ਕੰਮ ਕਰਦੇ ਹਾਂ, ਇਸ ਤਰ੍ਹਾਂ ਮਨ ਨੂੰ ਕਹਿਣਾ ਪੈਂਦਾ ਹੈ ਕਿ ਇਹ ਮਨ ਬੱਚੇ ਟਿੱਕ ਕੇ ਬੈਠ ਜਾ, ਇਸ ਨੂੰ ਟਿਕਾਣਾ ਪੈਂਦਾ ਹੈ। ਮਹਾਰਾਜ ਜੀ ਨੇ ਮਨ ਨੂੰ ਬੱਚਾ ਆਖਿਆ ਹੈ। ਸੋ ਸਾਰੇ ਸਾਡੇ ਆਪਣੇ ਅੰਦਰ ਅਸੀਂ ਬੱਚੇ ਹੀ ਹਾਂ, ਕਿਉਂਕਿ ਜੇ ਮਨ ਸਾਡੇ ਅੰਦਰ ਹੈ ਤੇ ਮਨ ਨੂੰ ਬੱਚਾ ਆਖਦੇ ਹਨ। ਕਾਇਆ ਨਗਰ ਇੱਕ ਬਾਲਕ ਵਸਿਆ, ਕਾਇਆ ਨਗਰ ਇੱਕ ਬਾਲਕ ਵਸਿਆ, ਖਿੰਨ ਪਲ ਥਿਰ ਨਾ ਰਹਾਈ। ਇਹ ਕਾਇਆ ਨਗਰੀ ਦੇ ਅੰਦਰ ਜਿਹੜਾ ਮਨ ਰੂਪੀ ਬਾਲਕ ਹੈ ਨਾ, ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ। ਜਦ ਇਹ ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ, ਇਤਨੀ ਡਿਸਟਰਬੈਂਸ ਕ੍ਰੀਏਟ ਕਰਕੇ ਰੱਖਦਾ ਹੈ ਅੰਦਰ, ਤੇ ਸੁਰਤੀ ਕਿਵੇਂ ਟਿਕ ਜਾਏ? ਸੁਰਤੀ ਅਕਾਲ ਪੁਰਖ ਵਾਹਿਗੁਰੂ ਨੂੰ ਅਨੁਭਵ ਕਿਵੇਂ ਕਰ ਲਵੇ? ਉਸ ਤਾਂ ਬਾਣੀ ਦੇ ਵਿੱਚ ਅਭਿਆਸ ਦੱਸਦੇ ਹਨ ਕਿ ਮਨ ਰੂਪੀ ਬਾਲਕ ਨੂੰ ਆਖੋ ਬੈਠ ਇੱਥੇ, ਉਸ ਉੱਤੇ ਧਿਆਨ ਦੇ ਕੇ ਰੱਖੋ, ਉਸ ਦੇ ਉੱਤੇ ਸਵਾਰ ਹੋ ਜਾਓ, ਕਿ ਸਾਰੇ ਦਿਨ ਦੇ ਵਿੱਚ ਇੱਕ ਪਲ ਵੀ ਐਸਾ ਨਾ ਹੋਵੇ ਜਦੋਂ ਕਿ ਤੁਹਾਡਾ ਧਿਆਨ ਆਪਣੇ ਮਨ ਵੱਲ ਨਾ ਹੋਵੇ, ਨੋ ਮੈਟਰ ਵਟ ਯੂ ਆਰ ਡੂਇੰਗ। ਪਰ ਇਹ ਮਨ ਨੂੰ ਜੋ ਹੈ, ਇਸ ਨੂੰ ਇੱਕ ਪਲ ਦੇ ਵਾਸਤੇ ਵੀ ਆਪਣੀ ਅੱਖਾਂ ਤੋਂ, ਆਪਣੇ ਧਿਆਨ ਤੋਂ ਓਹਲੇ ਨਹੀਂ ਕਰਨਾ, ਇਸ ਦੀ ਆਦਤ ਬਣਾਉਣੀ ਹੈ। ਆਦਤ ਬਣਾਉਂਦੇ ਆ 2-4 ਮਹੀਨਿਆਂ ਦੇ ਵਿੱਚ, 6 ਮਹੀਨਿਆਂ ਚ ਇਹ ਅਭਿਆਸ ਬਹੁਤ ਪੱਕ ਜਾਂਦਾ ਹੈ, ਬਹੁਤ ਪੱਕ ਜਾਂਦਾ ਹੈ ਜੋ ਰੈਗੂਲਰਲੀ ਇਸ ਨੂੰ ਕਰਨਗੇ। ਉਦੋਂ ਹੀ ਆਖਣਾ ਹੈ ਕਹਾਂ ਚਲੋ ਮਨ, ਰਹੋ ਘਰੇ, ਕਿਉਂਕਿ ਯੂ ਵਿਲ ਐਕਸਪੀਰੀਅੰਸ ਇੱਕ ਥਾਟ ਮੇਰੇ ਅੰਦਰ ਚੱਲ ਰਿਹਾ ਹੈ, ਐਂਡ ਦੇਰ ਇਜ਼ ਨੋ ਨੀਡ ਫਾਰ ਦਿਸ ਥਾਟ। ਆਪਣੇ ਮਨ ਨੂੰ ਤੁਸੀਂ ਕਹੋਗੇ ਵੀ ਕਿਉਂ, ਕੀ ਗੱਲ ਹੈ? ਉੱਥੇ ਤੁਸੀਂ ਮਨ ਦੀ ਜੋ ਐਨਰਜੀ ਹੈ ਉਸ ਦੇ ਲਈ ਓਬਸਟੈਕਲ ਖੜਾ ਕਰ ਦਿੱਤਾ। ਯੂ ਹੈਵ ਬਿਕਮ ਦਾ ਓਬਸਟੈਕਲ ਫਾਰ ਦਾ ਮਾਇੰਡ, ਬਿਕੋਜ਼ ਯੂ ਆਰ ਨਾਓ ਵਾਚਿੰਗ ਇਟ ਐਂਡ ਬ੍ਰੇਕਿੰਗ ਇਟ। ਤੁਹਾਡਾ ਦੇਖਣਾ ਹੀ ਮਾਇੰਡ ਨੂੰ ਜੋ ਹੈ ਉਹ ਖਤਮ ਕਰਨਾ ਸ਼ੁਰੂ ਕਰ ਦੇਗਾ, ਸੀਜ਼ ਹੋਣਾ ਸ਼ੁਰੂ ਕਰ ਦੇਗਾ, ਅਤੇ ਉਸ ਦੇ ਅੰਦਰ ਇੱਕ ਥਾਟ ਤੋਂ ਬਾਅਦ ਕਿਤਨੀ ਕਿਤਨੀ ਦੇਰ ਤੱਕ ਦੂਸਰਾ ਥਾਟ ਨਹੀਂ ਆਏਗਾ। ਜਿਨ੍ਹਾਂ ਨੇ ਇਹ ਅਭਿਆਸ ਕੀਤਾ ਉਹਨਾਂ ਨੂੰ ਪਤਾ ਹੈ, ਇੱਕ ਥਾਟ ਨੂੰ ਉਹ ਵਾਚ ਕਰ ਰਹੇ ਹਨ ਔਰ ਉਸਨੂੰ ਉੱਥੇ ਹੀ ਉਹਨਾਂ ਨੇ ਖਤਮ ਕਰ ਦਿੱਤਾ ਹੈ। ਦੈਨ ਉਸ ਤੋਂ ਬਾਅਦ ਜੋ ਦੂਸਰਾ ਥਾਟ ਹੈ, ਕਿਤਨੀ ਦੇਰ ਤੱਕ ਦੂਸਰਾ ਥਾਟ ਨਹੀਂ ਆਏਗਾ,
ਉਹ ਟੋਟਲ ਸਾਇਲੈਂਸ ਦਾ ਟਾਈਮ ਹੁੰਦਾ ਹੈ ਅੰਦਰ, ਔਰ ਉਸ ਸਾਇਲੈਂਸ ਦੇ ਵਿੱਚ ਸਟਿਲ ਜੋ ਐਕਸਪੀਰੀਅੰਸ ਕਰਨ ਵਾਲੀ ਜੋ ਸਾਡੀ ਕਾਨਸ਼ੀਅਸਨੈਸ ਹੈ, ਫਿਰ ਅਸੀਂ ਉਸ ਨੂੰ ਐਕਸਪੀਰੀਅੰਸ ਕਰਦੇ ਹਾਂ. ਸੋ ਦੈਨ ਦ ਐਕਸਪੀਰੀਅੰਸਰ ਇਜ਼ ਦ ਵਨ ਵਿਚ ਇਜ਼ ਐਕਸਪੀਰੀਅੰਸ. ਸੋ ਦੂਸਰਾ ਅਭਿਆਸ ਹੈ ਮਨ ਦਾ, ਔਰ ਤੀਸਰਾ ਅਭਿਆਸ ਹੈ ਗੁਰੂ ਬਾਬਾ ਜੀ ਆਖਦੇ ਹਨ ਸੁਰਤੀ ਦਾ, ਕਿਉਂਕਿ ਅਗਰ ਦੋ ਇਨਸਾਨ ਗੱਲਬਾਤ ਕਰ ਰਹੇ ਹਨ, ਇੱਕ ਦੀ ਸੁਰਤ ਉੱਥੇ ਨਹੀਂ ਹੈ, ਧਿਆਨ ਉੱਥੇ ਨਹੀਂ ਹੈ, ਅਟੈਂਸ਼ਨ ਉੱਥੇ ਨਹੀਂ ਹੈ, ਤਾਂ ਇੱਕ ਬੰਦਾ ਕੁਛ ਕਹੀ ਜਾਂਦਾ ਹੈ ਪਰ ਇੱਕ ਬੰਦਾ ਸੁਣਦਾ ਵੀ ਉਸਨੂੰ ਕੁਛ ਨਹੀਂ ਪਤਾ ਚੱਲਦਾ. ਬਾਅਦ ਚ ਅਗਰ ਉਸਨੂੰ ਦੂਸਰਾ ਇਨਸਾਨ ਪੁੱਛਦਾ ਕਿ ਮੈਂ ਕੀ ਕਿਹਾ, ਤੇ ਉਹ ਬੜਾ ਇੰਬੈਰਸ ਹੁੰਦਾ ਹੈ ਕਿ ਮੈਨੂੰ ਤੇ ਪਤਾ ਹੀ ਨਹੀਂ ਚੱਲਿਆ ਕਿ ਕੀ ਕਿਹਾ, ਕਿਉਂਕਿ ਸੁਰਤੀ ਉੱਥੇ ਪ੍ਰੈਜੈਂਟ ਨਹੀਂ ਸੀ, ਧਿਆਨ ਉੱਥੇ ਪ੍ਰੈਜੈਂਟ ਨਹੀਂ ਸੀ, ਇਸ ਕਰਕੇ ਉਹ ਗੱਲ ਕਹੀ ਹੋਈ ਵੀ ਅਸੀਂ ਰਜਿਸਟਰ ਨਹੀਂ ਕੀਤੀ. ਕਈ ਦਫਾ ਅਸੀਂ ਸਾਹਮਣੇ ਕੁਛ ਦੇਖਦੇ ਹਾਂ ਪਰ ਸਾਡਾ ਧਿਆਨ ਕਿਤੇ ਹੁੰਦਾ ਹੋਰ ਹੈ, ਫਿਰ ਵੀ ਅਸੀਂ ਦੇਖਣ ਦੇ ਬਾਵਜੂਦ ਵੀ ਚੀਜ਼ ਦੇਖੀ ਨਹੀਂ ਹੁੰਦੀ ਕਿਉਂਕਿ ਧਿਆਨ ਕਿਤੇ ਹੋਰ ਸੀ. ਸੋ ਤੀਸਰੀ ਸਾਧਨਾ ਹੈ ਧਿਆਨ. ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਪਹਿਲੀ ਹੀ ਲਾਈਨ ਚ ਇਹ ਤਿੰਨ ਗੱਲਾਂ ਆ ਦਿੱਤੀਆਂ. ਨਾਮ ਜਪਣ ਦੇ ਵਾਸਤੇ ਜੋ ਮੈਥਡ ਹੈ, ਸਭ ਤੋਂ ਪਹਿਲਾਂ ਆਪਣੀ ਬਾਡੀ ਨੂੰ ਸਾਧੋ, ਸ਼ੇਪ ਅਪ ਕਰੋ, ਇਸ ਦੀਆਂ ਹੈਬਿਟਸ ਨੂੰ ਠੀਕ ਕਰੋ, ਇਸ ਨੂੰ ਮਾਸਟਰ ਕਰੋ, ਇਸ ਦੇ ਉੱਤੇ ਆਪਣਾ ਕੰਟਰੋਲ ਅਚੀਵ ਕਰੋ. ਸੈਂਸਸ ਦੇ ਪਲੈਜਰ ਜੋ ਸਾਨੂੰ ਡਰੈਗ ਕਰਦੇ ਹਨ ਉਹਨਾਂ ਉੱਤੇ ਆਪਣਾ ਕੰਟਰੋਲ ਕਰੋ. ਦੂਸਰਾ ਹੈ ਮਾਇੰਡ, ਜਿਸ ਦੀ ਮੈਂ ਆਪ ਜੀ ਦੀ ਸੇਵਾ ਚ ਅਰਜ਼ ਕਰ ਚੁੱਕਾ ਹਾਂ, ਉਸ ਅਭਿਆਸ ਨੂੰ ਕਰੋ. ਆਪਣੇ ਵਿਚਾਰਾਂ ਨੂੰ ਅਲੱਗ ਬੈਠ ਕੇ ਸਿਰਫ ਦੇਖੋ. ਇਹ ਪਹਿਲੀ ਦਫਾ ਇਹ ਫੀਨੋਮੀਨਨ ਹੋਏਗਾ ਕਿ ਯੂ ਵਿਲ ਬੀ ਸੈਪਰੇਟ ਫਰੋਮ ਯੂਰ ਥਾਟਸ, ਜਸਟ ਵਾਚਿੰਗ ਦੈਮ. ਅਤੇ ਜੋ ਥਾਟਸ ਹਨ ਉਹ ਤਾਂ ਹੀ ਆ ਸਕਦੇ ਹਨ ਅਗਰ ਉਹਨਾਂ ਨੂੰ ਕੋਈ ਵਾਚ ਨਾ ਕਰੇ. ਥਾਟਸ ਕੈਨ ਓਨਲੀ ਅਕਰ ਇਨ ਯੂਰ ਐਬਸੈਂਸ, ਅਦਰਵਾਈਜ਼ ਦੇ ਕੈਨੋਟ. ਇਫ ਯੂ ਆਰ ਪ੍ਰੈਜੈਂਟ ਵਾਚਿੰਗ, ਦੈਨ ਦੇਰ ਇਜ਼ ਨੋ ਰੂਮ ਫਾਰ ਦ ਥਾਟ ਬਿਕੋਜ਼ ਦ ਪਲੇਸ ਇਜ਼ ਆਲਰੇਡੀ ਬੀਂਗ ਆਕੂਪਾਈਡ ਬਾਈ ਯੂ. ਸੋ ਤੀਸਰੀ ਪ੍ਰੈਕਟਿਸ ਹੈ ਸੁਰਤੀ ਦੀ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਵੀ ਹੈ, ਸਾਡੇ ਬਾਹਰ ਵੀ ਹੈ, ਪਰ ਉਹ ਨਜ਼ਰ ਕਿਉਂ ਨਹੀਂ ਆਉਂਦਾ? ਨਜ਼ਰ ਕਿਉਂ ਨਹੀਂ ਆਉਂਦਾ? ਸਾਡੀ ਸੁਰਤੀ ਚ ਨਹੀਂ ਆਉਂਦਾ. ਤਾਂ ਮਹਾਰਾਜ ਜੀ ਆਖਦੇ ਹਨ ਆਪਣੇ ਜੀਵਨ ਦੇ ਵਿੱਚ ਇੱਕ ਨਵੀਂ ਚੀਜ਼ ਪੈਦਾ ਕਰੋ, ਨਵੀਂ ਚੀਜ਼ ਗਰੋ ਕਰੋ, ਜਿਹੜੀ ਇੱਕ ਨਵੇਂ ਕਿਸਮ ਦੀ ਸੁਰਤੀ ਹੈ. ਨਵੇਂ ਕਿਸਮ ਦੀ ਸੁਰਤੀ, ਉਸ ਦੇ ਲਈ ਸਿੰਪਲ ਲਫ਼ਜ਼ਾਂ ਦੇ ਵਿੱਚ ਮੈਂ ਆਖਾਂ, ਫਿਰ ਮੈਂ ਬਾਣੀ ਦੀ ਲਾਈਨ ਵੀ ਆਖਾਂਗਾ. ਮਹਾਰਾਜ ਜੀ ਆਖਦੇ ਹਨ ਆਪਣੀ ਸੁਰਤੀ ਦੀ ਸੁਰਤੀ ਰੱਖਣੀ ਸ਼ੁਰੂ ਕਰ ਦਿਓ. ਸੋਚੋ ਪਹਿਲਾਂ ਇਸ ਨੂੰ ਦਾਸ ਕੀ ਅਰਜ਼ ਕਰ ਰਿਹਾ. ਜਿਸ ਤਰ੍ਹਾਂ ਸਾਡਾ ਬੱਚਾ ਬਾਹਰ ਖੇਡ ਰਿਹਾ ਨਾ, ਅਸੀਂ ਉਸਦੀ ਸੁਰਤ ਰੱਖਦੇ ਹਾਂ ਵੀ ਕਿੱਥੇ ਹੈ, ਕਿੱਧਰ ਨੂੰ ਜਾ ਰਿਹਾ, ਕਿੱਧਰ ਨੂੰ ਖੇਡ ਰਿਹਾ. ਇੱਕ ਹੈ ਸਾਡੀ ਸੁਰਤੀ. ਕਹਿੰਦੇ ਹਨ ਸੁਰਤੀ ਦੀ ਸੁਰਤੀ ਰੱਖੋ. ਬੜਾ ਸਟਲ ਅਭਿਆਸ ਹੈ. ਹਰ ਵੇਲੇ ਸੁਰਤੀ ਨੂੰ ਦੇਖੋ ਕਿ ਸੁਰਤੀ ਕਿੱਥੇ ਹੈ. ਤਾਂ ਤੁਸੀਂ ਅਸੀਂ ਕੀ ਅਚੀਵ ਕਰਾਂਗੇ, ਇੱਕ ਨਵੀਂ ਸੁਰਤੀ ਜੋ ਸੁਰਤੀ ਨੂੰ ਦੇਖਦੀ ਹੈ. ਪਹਿਲਾਂ ਸਾਡੀ ਸੁਰਤੀ ਨੂੰ ਕੋਈ ਦੇਖਣ ਵਾਲਾ ਨਹੀਂ, ਕਦੇ ਕਿਤੇ ਹੈ, ਕਦੇ ਕਿਤੇ ਹੈ, ਕਦੇ ਕਿਤੇ ਹੈ, ਕਦੇ ਕਿਤੇ ਹੈ. ਨਾ ਇੱਕ ਹੋਰ ਸੁਰਤੀ ਡਿਵੈਲਪ ਹੋ ਗਈ ਹੈ ਜਿਹੜੀ ਸੁਰਤੀ ਨੂੰ ਦੇਖਦੀ ਹੈ. ਉਸਦੇ ਲਈ ਇਹ ਟੈਕਨੀਕ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਦੀ ਹੈ. ਕਹਿੰਦੀ ਸੁਰ, ਕਹਿੰਦੇ ਹਨ ਸੁਰਤੀ ਸੁਰਤ ਰਲਾਈ ਹੈ ਏਰ. ਇਹ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ. ਕਹਿੰਦੇ ਆਪਣੀ ਸੁਰਤ ਦੇ ਉੱਤੇ ਸੁਰਤ ਨੂੰ ਰਲਾ ਦਿਓ, ਸੁਰਤ ਨੂੰ ਰੱਖ ਦਿਓ. ਸੁਰਤੀ ਸੁਰਤ ਰਲਾਈ ਹੈ ਏਰ. ਆਪਣੀ ਸੁਰਤ ਦੇ ਉੱਤੇ ਸੁਰਤ ਰੱਖੋ. ਇਹ ਅਭਿਆਸ ਹਰ ਵੇਲੇ ਕਰੋ. ਯਾਨੀ ਆਪਣੇ ਧਿਆਨ ਦਾ ਧਿਆਨ ਰੱਖੋ ਵੀ ਧਿਆਨ ਕਿੱਥੇ ਹੈ.
क्योंकि जितनी देर तक ध्यान अते सुरती बहुत बारीक बहुत मन्यूटली अपनी सुरती नू अपने ध्यान नू नहीं देख सकते उतनी देर तक वो आत्मा जिही सूक्ष्म चीज नू नहीं देख सकते होनी चाहिए। उस दे वास्ते ए अभ्यास है महाराज जी ने अपनी बाणी दे विच सानू जो फरमाया है आप जी की सेवा च मैं दसदा हां कि इसे ही शब्द दे विच गुरु साहब ने ए तिन्ने चीजा आखियां ने। नंबर एक भांडा धोए बैस धूप देवो अपने इस भांडे नू शुद्ध करो तौ दूधे को जावो। जे भांडा मैला है शुद्ध नहीं है उस दूध पाया कि खराब नहीं हो जाएगा। फिर कहिंदे हन दूध करम फुन सुरत समायण होए निरास जमावो। दूध कर्म कहिंदे जिहड़े तुहाडे कर्म हन ना कर्म की हन बोलना यह भी तो कर्म ही है ना। सारी इंट्रैक्शन जितनी भी है साड़ी ह्यूमन लाइफ दे विच ओ साड़े कर्म हन। कहिंदे ओ दुध वर्गे सच्चे सुच्चे पवित्र होने चाहिए हन दुध वर्गे साफ दुध वर्गे निर्मल कर्म हो। झूठ ना बोलिया जाए कौड़ा ना बोलिया जाए फिक्का ना बोलिया जाए होमे च ना बोलिया जाए किसी का दिल ना दुखाया जाए दुख ना दे किसे जी पत स्यों कर जावो। कहिंदे किसे नू भी कदे तो आपको दुख ना पहुंचे तां तुसी पत दे नाल वाहिगुरु दे घर च जा सकदे हो। तो अगर कोई शख्स हर्ट हुंदा है ते ओ निर्मल कर्म नहीं है दुध वर्गे कर्म नहीं है। कहिंदे तुहाडे कर्म दुध वर्गे होने चाहिए। सो दुध की है दुध वर्गे कर्म भांडा की है ए शरीर ए साफ सुथरा होवे फिर दुध कर्म जो हन दुध वर्गे ओ इस दे विच दुध पाया होवे फिर मक्खन कढ़न दे वास्ते असीं उस दुध नू जाग लगाने हैं। उस दुध नू जाग लगाने ना दही पा के कहिंदे उस दुध नू जाग किवें लगाना है ताकि वह दही बने। शुभ कर्म हो गया दुध शरीर हो गया भांडा हुन जाग लगाना है। कहिंदे सुरती दा जाग लगाओ सुरती दा जाग लगाओ जिहड़ी इस दुध नू तब्दील करके उस फॉर्म च कर देगी जिथों मक्खन ने निकलना है। रब है मक्खन और रब मक्खन दे वास्ते महाराज ने यह सिनेरियो साडे सामने रख्या है यह सिमली दिती है। कहिंदे सुरत समायण समायण का मतलब हुंदा है जाग लगाना। भांडा तोहे बैस धूप देवो तौ दूधे को जावो दूध कर्म फुन सुरत समायण। कहिंदे दुध तुहाडे पास आ गया शुभ कर्म वो है दुध फुन सुरत समायण। सुरती दी आदत सुरती दा अभ्यास एक ऐसा जाग है जिहड़ा तुसी लगा दिओ हर वेले अपनी सुरती भी सुरत रखो कि सुरती की कर रही है सुरती की देख रही है सुरती की सोच रही है। सुरती भी सुरत रखो ध्यान दा ध्यान रखो ऐ दो गल्लां याद रखो सुरती भी सुरत रखो ऐ किवें होएगा। हुण लंगर छकदे हो ते लंगर असी हत्थां नाल छक रहे हां दंदा नाल चबा रहे हां पर सुरती नाल की कर रहे हैं। सुरती कित्थे है नाल दी नाल भी कम कर लो लंगर मैं छक रहा हां सुरती कित्थे है। तो जे सुरती उत्थे लंगर नहीं छक रही तो सुरती नूं वापस ले आओ कि सुरती भी उत्थे ही प्रेजेंट होवे जिथे तुसी बैठे हो जिथे लंगर छक रहे हो ताकि तुहाडी सुरती उस टोटल जो एक्सपीरियंस नू एक्सपीरियंस करे कि तुसी बुरकी तोड़ रहे हो उसनू मुंह च पा रहे हो उसनू चबा रहे हो। सुरती शुड बी पार्ट ऑफ एवरीथिंग बट व्हेन वी डू थिंग्स वी आर एबसेंट। असी खाना खा रहे हुन्ने हां सुरती करके असी किते होर हुन्ने हां प्रेजेंट नहीं हुन्ने। सुरती दा अभ्यास इस तरह करना है हर चीज दे विच सुरत नू उत्थे प्रेजेंट रखना है सुरती दे उत्ते सुरत रखनी है। इशनान कर रहे हो ते सुरती नू देखना है ते सुरत किथे है इशनान ही कर रही है जां कुछ और कर रही है। सैर कर रहे हो उदो सुरती नू देखना है कि सुरती सैर ही कर रही है जां किते होर है। सैर असी सिंगापुर च कर रहे होइए ते सुरती करके इंडिया च तुरे फिरते होइए सुरती भी उत्थे ही होवे। ये है सुरती दा अभ्यास। यानी कुछ भी करना है उस दे विच
ਇਹ ਧਿਆਨ ਰੱਖਣਾ ਕਿ ਸੁਰਤੀ ਉੱਥੇ ਹੀ ਹੈ ਜਾਂ ਕਿਤੇ ਹੋਰ ਤੇ ਨਹੀਂ। ਸੁਰਤ ਸਮਾਇਣ ਕਹਿੰਦੇ ਸੁਰਤੀ ਦਾ ਜਾਗ ਲਗਾ ਦਿਓ, ਦੁੱਧ ਕਰਨ ਸੁਣ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਕਹਿੰਦੇ ਇਤਨਾ ਕੁਛ ਕਰਨ ਤੋਂ ਬਾਅਦ ਕਹਿੰਦੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਕਹਿੰਦੇ ਇਹਨਾਂ ਸਾਰੀਆਂ ਚੀਜ਼ਾਂ ਦੀ ਤਿਆਰੀ ਸਾਧਨਾ ਕਰਨ ਤੋਂ ਬਾਅਦ ਨਾਮ ਜਪਿਆ ਜਾਏਗਾ। ਤਾਂ ਫਿਰ ਨਾਮ ਜਪਣਾ ਹੈ ਅਸੀਂ ਕਿਵੇਂ? ਇਹ ਮਨ ਇੰਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਵੋ। ਇਹ ਮਨ ਇੰਟੀ ਹਾਥ ਕਰੋ। ਇੰਟੀਆਂ ਜਦੋਂ ਪੰਜਾਬ ਦੇ ਵਿੱਚ ਬੀਬੀਆਂ ਮਧਾਣੀ ਦੇ ਨਾਲ ਦੁੱਧ ਰਿੜਕਦੀਆਂ ਸਨ ਤੇ ਉਹ ਰੱਸੀ ਨੂੰ ਆਖਦੇ ਹਨ ਨੇਤਰਾ। ਉਸ ਰੱਸੀ ਦੇ ਦੋਨੇ ਐਂਡਸ ਦੇ ਉੱਤੇ ਛੋਟੀਆਂ ਛੋਟੀਆਂ ਲੱਕੜੀ ਦੀਆਂ ਗੁੱਲੀਆਂ ਬਣੀਆਂ ਹੁੰਦੀਆਂ ਸਨ, ਉਹਨਾਂ ਨੂੰ ਇੰਟੀ ਆਖਦੇ ਹਨ। ਕਹਿੰਦੇ ਮਨ ਨੂੰ ਜਦੋਂ ਰਸਨਾ ਦੇ ਨਾਲ ਨਾਮ ਜਪਣਾ ਹੈ, ਇਸ ਤਰ੍ਹਾਂ ਪਕੜ ਕੇ ਰੱਖਣਾ ਹੈ ਜਿਸ ਤਰ੍ਹਾਂ ਦੋਨੇ ਹੱਥਾਂ ਦੇ ਨਾਲ ਬੀਬੀਆਂ ਨੇ ਉਹ ਲੱਕੜੀ ਦੀਆਂ ਇੰਟੀਆਂ ਪਕੜੀਆਂ ਹੁੰਦੀਆਂ ਸਨ ਤੇ ਰੱਸੀ ਹੁੰਦੀ ਹੈ ਨੇਤਰਾ। ਇਹ ਮਨ ਇੰਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ। ਨੇਤਰਾ ਇਹ ਹੈ, ਰੱਸੀ ਇਹ ਹੈ ਕਿ ਕਿਤੇ ਤੁਹਾਨੂੰ ਨੀਂਦ ਨਾ ਆ ਜਾਏ। ਭਾਵ ਮਨ ਨੂੰ ਇਤਨਾ ਘੁੱਟ ਕੇ ਰੱਖਣਾ ਹੈ ਕਿ ਮਨ ਤੁਹਾਡੇ ਖਿਆਲ ਚੋਂ ਬਾਹਰ ਨਾ ਜਾਏ, ਤੁਸੀਂ ਐਬਸੈਂਟ ਮਾਈਂਡਡ ਨਾ ਹੋ ਜਾਓ। ਇਸ ਦਾ ਮਤਲਬ ਹੈ ਕਿ ਨੀਂਦ ਨਾ ਆ ਜਾਏ। ਫਿਰ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਵੋ। ਫਿਰ ਕਹਿੰਦੇ ਹਨ ਰਸਨਾ ਦੇ ਨਾਲ ਵਾਹਿਗੁਰੂ ਸ਼ਬਦ ਦਾ ਨਾਮ ਜੋ ਗੁਰੂ ਤੋਂ ਪ੍ਰਾਪਤ ਹੋਇਆ ਹੈ ਉਸਨੂੰ ਜਪਣਾ ਸ਼ੁਰੂ ਕਰੋ। ਜਦੋਂ ਵੀ ਵਾਹਿਗੁਰੂ ਸ਼ਬਦ ਆਖਣਾ ਹੈ ਉਦੋਂ ਫੁੱਲ ਅਵੇਅਰਨੈਸ ਦੇ ਨਾਲ ਆਖਣਾ ਹੈ। ਤੁਹਾਨੂੰ ਪਤਾ ਹੋਵੇ ਕਿ ਤੁਸੀਂ ਵਾਹਿਗੁਰੂ ਸ਼ਬਦ ਕਹਿ ਰਹੇ ਹੋ ਔਰ ਕਿਹਾ ਹੈ। ਐਸਾ ਨਾ ਹੋਵੇ ਕਿ ਇੱਕ ਦਫਾ ਵੀ ਵਾਹਿਗੁਰੂ ਸ਼ਬਦ ਕਿਹਾ ਹੋਵੇ ਔਰ ਤੁਹਾਡੀ ਅਵੇਅਰਨੈਸ ਦੇ ਵਿੱਚ ਨਾ ਹੋਵੇ, ਤੁਹਾਡੀ ਸੁਰਤੀ ਵਿੱਚ ਨਾ ਹੋਵੇ। ਹਰ ਵਕਤ ਜਦੋਂ ਵੀ ਵਾਹਿਗੁਰੂ ਸ਼ਬਦ ਆਖਣਾ ਹੈ ਉਹ ਧਿਆਨ ਦੇ ਨਾਲ ਆਖਣਾ ਹੈ ਔਰ ਉਸਨੂੰ ਸੁਣਨਾ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਵਾਹਿਗੁਰੂ ਸ਼ਬਦ ਆਖਿਆ ਹੈ। ਪਹਿਲੀ ਸਟੇਜ ਹੈ ਵਾਹਿਗੁਰੂ ਦੇ ਨਾਮ ਜਪਣ ਦੀ, ਸਿਮਰਨ ਕਰਨ ਦੀ, ਉਹ ਹੈ ਬੋਲ ਕੇ। ਉਸਨੂੰ ਮੇਰੀ ਸੁਜੈਸ਼ਨ ਇਹ ਹੈ ਕਿ 6 ਮਹੀਨੇ ਤੋਂ ਲੈ ਕੇ 9 ਮਹੀਨੇ ਜਾਂ ਸਾਲ ਤੱਕ, ਪਹਿਲਾ ਸਾਲ ਜੋ ਹੈ ਉਹ ਬੋਲ ਕੇ ਅਭਿਆਸ ਕਰਨਾ ਚਾਹੀਦਾ ਹੈ, ਬੋਲ ਕੇ, ਤਾਂ ਕਿ ਹਰ ਵਾਰ ਤੁਸੀਂ ਬੋਲੋ ਉਸਦਾ ਪੇਸ ਬਹੁਤ ਤੇਜ਼ ਨਹੀਂ ਰੱਖਣਾ। ਮਾਲਾ ਲੈ ਲਓ ਵੱਡੀ ਜਾਂ ਛੋਟੀ, ਲੇਕਿਨ ਉਸਦਾ ਜੋ ਪੇਸ ਹੈ ਉਹ ਬਹੁਤਾ ਜ਼ਿਆਦਾ ਤੇਜ਼ ਨਾ ਹੋਵੇ, ਕਿਤੇ ਬਹੁਤ ਤੇਜ਼ ਤੇਜ਼ ਤੇਜ਼ ਤੇਜ਼ ਕਹਿੰਦੇ ਐਸਾ ਨਾ ਹੋਵੇ ਕਿ ਮਾਇੰਡ ਜੋ ਹੈ ਉਹ ਉਸਦੇ ਵਿੱਚੋਂ ਕਿਤੇ ਹੋਰ ਪਾਸੇ ਚਲੇ ਜਾਏ। ਹਰ ਦਫਾ ਵਾਹਿਗੁਰੂ ਸ਼ਬਦ ਕਹਿਣ ਦੇ ਵੇਲੇ ਪੂਰੀ ਅਲਰਟਨੈਸ ਦੇ ਨਾਲ, ਪੂਰੀ ਅਵੇਅਰਨੈਸ ਦੇ ਨਾਲ ਵਾਹਿਗੁਰੂ ਪ੍ਰੇਮ ਦੇ ਨਾਲ ਆਖਣਾ ਹੈ। ਔਰ ਜਿਸ ਚੀਜ਼ ਨੂੰ ਵਾਹਿਗੁਰੂ ਕਿਹਾ ਹੈ ਉਹ ਹੈ ਸਾਡੇ ਅੰਦਰ ਸਾਡੀ ਆਤਮਾ, ਜੋਤ, ਜ਼ਿੰਦਗੀ, ਜੀਵਨ ਦੀ ਰੌਣ ਜੋ ਸਭਨਾਂ ਦੇ ਵਿੱਚ ਹੈ, ਉਸ ਵਸਤੂ ਦਾ ਨਾਮ ਹੈ ਵਾਹਿਗੁਰੂ। ਔਰ ਉਸਨੂੰ ਆਪਣੇ ਖਿਆਲ ਚ ਲੈ ਕੇ ਆਉਣਾ ਹੈ। ਆਫਟਰ ਆਲ ਅਸੀਂ ਕਿਸੇ ਵਸਤੂ ਨੂੰ, ਕਿਸੇ ਸਬਸਟੈਂਸ ਨੂੰ, ਕਿਸੇ ਹੀ ਹੋਂਦ ਨੂੰ ਹੀ ਵਾਹਿਗੁਰੂ ਕਹਿ ਰਹੇ ਹਾਂ ਨਾ, ਉਸ ਹੋਂਦ ਨੂੰ ਵੀ ਆਪਣੇ ਮਨ ਚ ਲਿਆਉਣਾ ਹੈ। ਔਰ ਬਿਲਕੁਲ ਅਵੇਅਰਨੈਸ ਦੇ ਨਾਲ, ਖਿਆਲ ਦੇ ਨਾਲ, ਧਿਆਨ ਦੇ ਨਾਲ, ਬੇਸੁਰਤੀ ਦੇ ਨਾਲ ਵਾਹਿਗੁਰੂ ਨਹੀਂ ਆਖਣਾ। ਤੋ ਇਸ ਤਰ੍ਹਾਂ ਕੀਤਾ ਹੋਇਆ ਜਾਪ ਜੋ ਹੈ, ਅਗਰ ਹਰ ਰੋਜ਼ਾਨਾ ਅਸੀਂ ਆਪਣਾ ਇੱਕ ਟਾਈਮ ਸੈੱਟ ਕਰ ਲਈਏ ਕਿ 1 ਘੰਟਾ ਕਰਨਾ ਹੈ, ਅਗਰ ਅਸੀਂ ਸਾਲ ਭਰ ਕਰ ਜਾਵਾਂਗੇ ਤਾਂ ਸਾਲ ਭਰ ਦੇ ਵਿੱਚ ਇਸ ਤਰ੍ਹਾਂ ਕੀਤਾ ਹੋਇਆ ਅਭਿਆਸ ਸਾਨੂੰ ਆਤਮਕ ਮੰਜ਼ਿਲਾਂ ਚ, ਸੁਰਤੀ ਦੇ ਮੰਜ਼ਿਲਾਂ ਦੇ ਵਿੱਚ ਕਿਤੇ ਦਾ ਕਿਤੇ ਲੈ ਜਾਏ। ਕੀ ਅਸੀਂ ਇੱਕ ਸਾਲ ਵੀ ਇਸ ਵਿਦਿਆ ਦੇ ਵਾਸਤੇ, ਇਸ ਪ੍ਰਾਪਤੀ ਦੇ ਵਾਸਤੇ ਡੈਡੀਕੇਟ ਨਹੀਂ ਕਰ ਸਕਦੇ? ਕੀ ਇਹ ਸਾਡਾ ਫਰਜ਼ ਨਹੀਂ ਬਣਦਾ ਕਿ ਬਾਬਾ ਜੀ ਦੀ ਸਾਰੀ ਬਾਣੀ ਚ ਇਹੀ ਗੱਲ ਆਖੀ ਗਈ, ਨਾਨਕ ਕੇ ਕਰ ਕੇਵਲ ਨਾਮ, ਸਿਰਫ ਨਾਮ ਹੀ ਨਾਮ ਹੈ, ਫਿਰ ਅਸੀਂ ਕਦੋਂ ਜਪਾਂਗੇ? ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਨਰਕ ਕਹੀ ਨਾ ਲੈ ਕੇ। ਸੋ ਇਹ ਜੋ ਵਿਚਾਰ ਆਪ ਜੀ ਦੇ ਸਾਹਮਣੇ ਰੱਖੇ ਹਨ, ਇਹਨਾਂ ਨੂੰ ਆਪ ਦੁਆਰਾ ਰਿਕਾਰਡਿੰਗ ਦੇ ਵਿੱਚੋਂ ਸੁਣ ਕੇ ਵੀ ਰਿਵਾਈਜ਼ ਕਰ ਸਕਦੇ ਹੋ। 3 ਲੈਵਲਸ ਹਨ ਜੋ ਮੈਂ ਆਪ ਜੀ ਦੀ ਸੇਵਾ ਚ ਰੱਖ ਚੁੱਕਾ ਹਾਂ। ਕਾਇਆ ਨੂੰ ਸਾਧਨਾ ਹੈ ਔਰ
मन दे उत्ते निगाह रखनी है, थॉट्स दे उत्ते निगाह रखनी है, थॉट्स दे उत्ते सवार रहना है। तीसरी गल सुरती दा जाग लगाना है। दुद्ध वर्गे कर्म करने हैं, निर्मल पवित्र इतने अच्छे कर्म करने हैं कि उन्होंने कंपेयर किया जा सके दुद्ध वर्ग, और फिर उस दुद्ध नु सुरती दा जाग लगाना है। सुरती दा जाग लगाना है, सुरती दा अभ्यास करना है। इशनान करन वेले सुरती किते है, बिस्तरे उते लेटे पए हो सुरती किते है, खाना खा रहे हो सुरती किते है, कार चला रहे हो सुरती किते है, सैर कर रहे हो सुरती किते है। जिसने सुरती दा अभ्यास करना शुरू करता, उसने इसनु कंटीन्यूसली हर वक्त करना है। उस दे विच कोई फिर जो है वो टाइम अजिहा नहीं कि हुण ना कीता जाए। दिस इज ऑन गोइंग थिंग। सुरती दा अभ्यास हर वेले करना। सुरती दा अभ्यास करद्यां करद्यां करद्यां करद्यां सुरती ने इतनी शार्प हो जाना है, इतनी कंट्रोल्ड हो जाना है, इतनी माइन्यूटली देख सकन दे उसने काबिल हो जाना है कि वही सुरती दे विच एक दिन आत्मा ने आना शुरू हो जाना है। उसे ही सुरती दे विच वो वाहिगुरु जी की जो जोत है उसने आना शुरू हो जाना है। उन ज्यादा समा नहीं है, इस करके कीर्तन दी जो विचारां दी लड़ी आज इत्थे संपूर्ण हुंदी है। जो टॉपिक आरंभ होया सी उसनु अज इत्थे महाराज जी दी बख्शिश दे नाल असी कंप्लीट कर रहे हैं। और इन्हां विचारां नु आप अपने अभ्यास दे विच लियाओ, सुरती दी साधना करो, और रोजाना अपने अपने जीवन दे विच कोई टाइम जरूर कमिट कर लो। सवेरे सूट करता है या रात नू सूटेबल है या दोपहरे, पर एक टाइम ऐसा होवे जो तुहाडा सिर्फ अपने वास्ते होवे। उस वक्त दे विच रोजाना वाहिगुरु शब्द का अभ्यास जो है वो नितनेम दे नाल करना है, और बहुत ध्यान दे नाल जागरूकता दे नाल करना है। और उस दे नाल नाल अगर हो सके तो गुरु बाबा जी की बाणी का अभ्यास जितना बढ़ सके, गुरु ग्रंथ साहब महाराज का एक पेज रोजाना पढ़िया जाए। जे गुरु ग्रंथ साहब नहीं हैं तो गुटकियां आप तो पढ़ लिया जाए। तो इस तरह अपने मन नू हर वक्त किसी दायरे दे विच रखना है। तो इस दायरे दे विच रख के जो अभ्यास करता जाएगा उसका अंदर भी शुद्ध हुंदा जाएगा, शरीर भी उसका मंदिर बन जाएगा, शरीर उसका रब की कामणी बन जाएगा, शरीर उसका सरोवर बन जाएगा, और उस सरोवर दे विच आत्मक फुल खिलणगे, और उसकी जो जीवन की यात्रा सफल हो जाएगी। फूल चुक दिखेवा। वाहेगुरु जी का खालसा, वाहेगुरु जी की।

ਸਾਧ ਸੰਗਤ ਹਜ਼ੂਰ ਦੇ ਆਗਮਨ ਦੀ, ਸਾਹਿਬ ਕਲਗੀਧਰ ਪਾਤਸ਼ਾਹ ਦੇ ਆਗਮਨ ਪੁਰਬ ਦੀ ਸਾਰੀ ਸੰਗਤ ਨੂੰ ਜਥੇ ਵੱਲੋਂ ਲੱਖ ਲੱਖ ਵਧਾਈ ਹੋਵੇ। ਸਾਹਿਬ ਕਲਗੀਧਰ ਪਾਤਸ਼ਾਹ ਅੰਗ ਸੰਗ ਸਹਾਈ ਹੋਣ, ਸਦਾ ਸਿਰ ਤੇ ਮੇਹਰ ਪ੍ਰਿਆਤ ਰੱਖਣ। ਸਾਧ ਸਿੰਘ ਜੀ, ਅੱਜ ਵਧਾਈਆਂ ਦਾ ਦਿਨ ਹੈ, ਖਾਲਸਾ ਕੌਮ ਦਾ ਮਹਾਨ ਦਿਨ ਹੈ। ਪਰਿਪੂਰਨ ਪਰਮਾਤਮਾ ਆਪ ਅਕਾਲ ਪੁਰਖ ਬੇਦੀ ਕੁਲਭੂਸ਼ਣ ਕਲਯੁਗ ਜੀਵਾਂ ਦਾ ਬੇੜਾ ਪਾਰ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਰੂਪ ਇੱਕ ਵਾਰੀ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਪਵਿੱਤਰ ਧਰਤੀ ਨੂੰ ਭਾਗ ਲੱਗੇ ਨੇ, ਪਟਨਾ ਸਾਹਿਬ ਨੂੰ ਬਰਕਤ ਮਿਲੀ ਹੈ ਜੀ, ਪਟਨਾ ਸਾਹਿਬ ਨੂੰ ਮਾਣ ਪ੍ਰਾਪਤ ਹੋਇਆ ਜੀ। ਧਿਆਨ ਦੇਣਾ,

ਹਜ਼ੂਰ ਕਹਿੰਦੇ ਨੇ ਮੇਰੇ ਬਜ਼ੁਰਗ ਬੜੇ ਉੱਚੇ ਲੰਬੇ ਜਵਾਨ ਸਨ ਤੇ ਰਾਜੇ ਦੇ ਘਰ ਸਿੱਪਾ ਸਲਾਰ ਲੱਗੇ ਹੋਏ ਸਨ ਬੜਾ ਰਾਜ ਵਧਾਇਆ ਉਹਨੇ ਬੜੀ ਸੇਵਾ ਕੀਤੀ ਉਹਨਾਂ ਦੇ ਘਰ ਇੱਕ ਧੀ ਸੀ ਕਹਿਣ ਲੱਗੇ ਬੱਚੀ ਬੜੀ ਸੁੰਦਰ ਹੈ ਕਿਹਦੇ ਨਾਲ ਵਿਆਹੀਏ ਮੁੰਡਾ ਚੰਗਾ ਹੋਣਾ ਚਾਹੀਦਾ ਮਾਂ ਪਿਓ ਨੂੰ ਖਿਆਲ ਹੁੰਦਾ ਇੱਕ ਦਿਨ ਸਲਾਹ ਕਰ ਰਹੇ ਸਨ ਤੇ ਘਰ ਵਾਲੀ ਕਹਿਣ ਲੱਗੀ ਸਾਹਿਬ ਜੀ ਇਹ ਸਾਡੇ ਘਰ ਜਿਹੜਾ ਪੰਜਾਬੀ ਮੁੰਡਾ ਲਾਹੌਰ ਤੋਂ ਆਇਆ ਨਾ ਗੱਜ ਕੇ ਆਖੋ ਸਤਨਾਮ ਸ੍ਰੀ ਭਾਈ ਇਹ ਬੜਾ ਸੁੰਦਰ ਹੈ ਨਾਲੇ ਸਾਡਾ ਸਿੱਪਾ ਸਲਾਰ ਏ ਉਂਜ ਵੀ ਜਵਾਨ ਏ ਜਰਨੈਲ ਏ ਤੇ ਇਹਦੇ ਨਾਲ ਕਿਉਂ ਨਾ ਵਿਆਹ ਕਰ ਦਈਏ ਹਜ਼ੂਰ ਕਹਿੰਦੇ ਨੇ

0: ਹਰਾ ਤਿੰਨ ਨਾਮਾ
1: ਥੋੜਾ ਜਿਹਾ ਟਿਕ ਜਾਇਆ ਜੇ ਅਗਲਾ ਬੰਦਾ ਬੈਠਾ ਟਿਕੇ ਨਾ ਨਾ ਤੇ ਫਿਰ ਮੈਂ ਭੁੱਲ ਜਾਣਾ ਤੁਹਾਡੇ ਮਨ ਬੜੇ ਤਗੜੇ ਨੇ ਮੇਰਾ ਛੋਟਾ ਮਨ ਧਿਆਨ ਦੇ ਆ ਜੇ ਹਜ਼ੂਰ ਦੇ ਆਗਮਨ ਦੀ ਖੁਸ਼ੀਆਂ ਵਿੱਚ ਜੁੜ ਬੈਠੇ ਹੋ

ਸੋਡੀਆਂ ਕਿਉਂ ਚੱਲੀ ਜੀ ਮਾਂ ਨੇ ਆਖਿਆ ਜਾਣ ਨਾ ਦੇਸਾਂ ਸੋਡੀਆਂ ਸਾਹਿਬ ਜੀ ਜੇ ਤੁਠੇ ਹੋ ਨਾ ਤੇ ਦਾਤ ਮੇਰੀ ਝੋਲੀ ਵਿੱਚ ਪਾ ਦਿਓ ਇਹ ਸੇਵਾ ਸੋਡੀ ਕਰਨਗੇ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਦੇ ਅੱਜ ਆਗਮਨ ਮਨਾਏ ਜਾ ਰਹੇ ਹੋ ਇਹਨਾਂ ਦੀ ਪੜਦਾਦੀ ਮਾਂ ਮਾਂ ਭਾਨੀ ਸਤ ਸੰਗਤ ਜੀ ਬੜੀ ਬਖਸ਼ਿਸ਼ ਹੋਈ ਏ ਮਾਂ ਤੇ ਇੱਕ ਤੇ ਉਹ ਗੁਰੂ ਪੁੱਤਰੀ ਏ ਦੂਜਾ ਗੁਰੂ ਦੇ ਘਰੋਂ ਏ ਤੀਜੇ ਉਹ ਗੁਰੂ ਦੀ ਮਾਂ ਏ ਚੌਥੇ ਉਹ ਗੁਰੂ ਦੀ ਦਾਦੀ ਏ ਗੁਰੂ ਅਮਰਦਾਸ ਦੀ ਸਪੁੱਤਰੀ ਏ ਤੇ ਗੁਰੂ ਰਾਮਦਾਸ ਦੇ ਘਰੋਂ ਏ ਗੁਰੂ ਅਰਜਨ ਸਾਹਿਬ ਦੀ ਮਾਂ ਏ ਸਰਵ ਸ਼ਕਤੀਮਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਦਾਦੀ ਏ ਸਤ ਸੰਗਤ ਇਸ ਖਾਨਦਾਨ ਦੀ ਮਾਲਕ ਹੈ ਇਸ ਖਾਨਦਾਨ ਨੂੰ ਜਨਮ ਦੇਣ ਵਾਲੀ ਮਾਂ ਏ ਜਾਣ ਲਾ ਦੇਸਾਂ

اپنا سن تو ہے نواجا واہ واہ گوبند سنگھ

كبد تنزل لوگ ہٹائے ٹھاڑ پھیو میں جور کر واہ واہ گوبند سنگھ

سچی دے نال سچ سچی دے نال

ਹੱਟ ਜਾਤੀ ਦਾ ਰਾਗ ਹੈ ਤੇ ਇਹਦਾ ਵਾਦੀ ਸੰਵਾਦੀ ਕੁਛ ਲੋਕ ਮਾਂ ਤੇ ਸਾਮਨ ਦੇ ਤੇ ਕਈ ਦਹਾ ਤੇ ਗੰਧਾਰ ਨੂੰ ਵਾਦੀ ਸੰਵਾਦੀ ਮੰਨਦੇ ਹਨ। ਲੇਕਿਨ ਇਹਦੇ ਗਾਣ ਦੇ ਵਿੱਚ ਕੋਈ ਖਾਸ ਫਰਕ ਨਹੀਂ ਪੜੇਗਾ। ਚਾਲ ਇਹਦੀ ਕੋਈ ਹੋਏਗੀ, ਵਾਦੀ ਸੰਵਾਦੀ ਭਾਵੇਂ ਮਾਂ ਸਾ ਹੋਵੇ ਭਾਵੇਂ ਦਹਾ ਤੇ ਗਾਂ ਹੋਵੇ।

ਗੁਰਚਰ ਅੰਦਰ ਗੁਰੂ ਮਹਾਰਾਜ ਜੀ ਦੇ ਪਵਿੱਤਰ ਸੁਖਦਾਈ ਤੇ ਕਲਿਆਣਕਾਰੀ ਉਪਦੇਸ਼ ਅਤੇ ਉਦੇਸ਼ ਨੂੰ ਸਰਵਨ ਕਰਨ ਲਈ ਸੰਗਤ ਰੂਪ ਵਿਚ ਜੁੜ ਬੈਠੇ ਹਾਜ਼ਰੀਨ ਵਕਤ ਗੁਰੂ ਖਾਲਸਾ ਸਾਧ ਸਿੰਘ ਜੀਓ, ਉਤਸ਼ਾਹ ਸਹਿਤ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਵਲੀ ਪਿਆਂਬਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਆਪ ਜੀ ਦੇ ਉੱਤਰ ਅਧਿਕਾਰੀ ਸ਼ਹਿਜ਼ਾਦਾ ਨਸ਼ੀਨ ਗੁਰੂ ਸਾਹਿਬਾਨ ਜੀ ਨੇ ਬਣੀ ਨੋ ਇਨਸਾਨ ਤੇ ਕਰਮ ਕਰਦਿਆਂ ਹੋਇਆਂ, ਬਖਸ਼ਿਸ਼ ਕਰਦਿਆਂ ਹੋਇਆਂ, ਦੁਨੀਆਦਾਰੀ ਨਿਭਾਉਂਦਿਆਂ ਹੋਇਆਂ ਪਰਮੇਸ਼ਰ ਦੀ ਪਾਕ ਜ਼ਾਤ ਅੰਦਰ ਲਿਵਲੀਨ ਹੋਣ ਦਾ ਇਹ ਅਤ ਉੱਤਮ ਕਰਮ ਕੀਤਾ ਤੇ ਢੰਗ ਤਰੀਕਾ ਦੱਸਿਆ ਹੈ ਕਿ ਅੰਮ੍ਰਿਤ ਵੇਲਾ ਸਤਨਾਉ ਵਡਿਆਈ ਵੀਚਾ, ਇੱਕ ਵਾਹਤ ਅਤੇ ਨੇੜੇ ਦਾ ਢੰਗ ਹੈ, ਸੁਚੱਜਾ ਢੰਗ ਹੈ ਜਿਸ ਨਾਲ ਮਨੁੱਖ ਦੀ ਤਵਹਮਾਤ ਭਰਮਾਂ ਭੁਲੇਖਿਆਂ ਦੀ ਕੂੜ ਦੀ ਪਾਲ ਵੀ ਟੁੱਟ ਸਕਦੀ ਹੈ ਤੇ ਇਨਸਾਨ ਸੁਚਿਆਰ ਵੀ ਹੋ ਸਕਦਾ ਹੈ। ਇਸ ਸਵਾਲ ਦਾ ਉੱਤਰ ਕਿਵ ਸੁਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਕ, ਸਤਿਗੁਰਾਂ ਨੇ ਜਗ੍ਹਾ ਜਗ੍ਹਾ ਜਾ ਕੇ ਵੀ ਦਿੱਤਾ ਤੇ ਅੰਮ੍ਰਿਤ ਵੇਲੇ ਸੰਗਤ ਵਿਚ ਆਉਣਾ, ਦੀਦਾਰ ਕਰਨੇ ਸੰਗਤਾਂ ਦੇ ਤੇ ਗੁਰੂ ਦੇ ਪਵਿੱਤਰ ਉਪਦੇਸ਼ ਦਰਸ਼ਨ ਨੂੰ ਹਿਰਦੇ ਅੰਦਰ ਵਸਾਉਣਾ, ਦਿਨ ਭਰ ਫਿਰ ਆਪਣਾ ਆਪਣਾ ਕੰਮ ਕਰਦੇ ਰਹੋ ਤਾਂ ਸਤਿਗੁਰੂ ਜੀ ਕਹਿੰਦੇ ਨੇ, ਲੇਕਿਨ ਪਹਿਲਾਂ ਉਤਸ਼ਾਹ ਨਾਲ, ਉਮਾਹ ਨਾਲ, ਉਚੇਚੇ ਤੌਰ ਤੇ ਮਨ ਨੂੰ ਸਾਵਧਾਨ ਕਰਕੇ ਇੱਥੇ ਲਿਆਉਣਾ ਹੋਵੇਗਾ। ਵਿਦਿਆਰਥੀ ਨੂੰ ਪਹਿਲੇ ਸਕੂਲ ਪਹੁੰਚਣਾ ਹੁੰਦਾ ਹੈ, ਉਸ ਤੋਂ ਬਾਅਦ ਅਗਲਾ ਕੰਮ ਸ਼ੁਰੂ ਹੁੰਦਾ ਹੈ। ਬੀਜ ਨੂੰ ਪਹਿਲੇ ਧਰਤੀ ਵਿਚ ਬੋਣਾ ਪੈਂਦਾ ਹੈ, ਫਿਰ ਕੋਠੀ ਵਿਚ ਦਾਣੇ ਤੇ ਕਮਲੇ ਸਿਆਣੇ ਹੁੰਦੇ ਨਿੱਤ ਤੱਕਦੇ ਹਾਂ। ਬੈਨ ਹੀ ਇਸ ਮਨ ਨੂੰ ਜੋ ਕਈ ਵਾਰੀ ਅਲਸਾ ਜਾਂਦਾ ਹੈ, ਕਾਹਲੀ ਦਿਖਾ ਜਾਂਦਾ ਹੈ, ਸੁਸਤੀ ਦਿਖਾ ਜਾਂਦਾ ਹੈ ਕਿ ਰੋਜ਼ ਰੋਜ਼ ਇਹ ਕੰਮ ਤਾਂ ਹੋਣਾ ਹੈ, ਅੱਗੇ ਕਰਦੇ ਆਏ ਹਾਂ, ਥੋੜੇ ਦਿਨ ਰੈਸਟ ਕਰ ਲਈਏ, ਇਹ ਜੋ ਕਾਹਲੀਆਂ ਦਿਖਾਉਂਦਾ ਹੈ ਇਸ ਨੂੰ ਉਚੇਚੇ ਤੌਰ ਤੇ ਪਹਿਲੇ ਸੰਗਤ ਵਿਚ ਲਿਆਉਣਾ ਉਚਿਤ ਹੈ, ਗੁਰੂ ਦੀ ਹਜ਼ੂਰੀ ਵਿਚ ਲਿਆਉਣਾ ਉਚਿਤ ਹੈ। ਮਿਸਾਲ ਦੇ ਤੌਰ ਤੇ ਜਿਵੇਂ ਅਸੀਂ ਭੋਜਨ ਤਿਆਰ ਕਰਕੇ ਛਕਦੇ ਹਾਂ, ਛਕਦੇ ਧਿਆਨ ਨਾਲ, ਗੌਰ ਨਾਲ, ਜੇ ਬੇਗੌਰੇ ਹੋ ਕੇ ਭੋਜਨ ਖਾਵੀਏ ਕਈ ਵਾਰੀ ਮੂੰਹ ਵਿਚ ਜ਼ਖਮ ਹੋ ਜਾਂਦੇ, ਜੀਭਾ ਕੱਟੀ ਜਾਂਦੀ, ਲਹੂ ਵਗ ਜਾਂਦਾ, ਤਾਂ ਪਹਿਲੇ ਇਨਸਾਨ ਨੂੰ ਭੋਜਨ ਧਿਆਨ ਨਾਲ ਛਕਣਾ ਪੈਂਦਾ, ਧਿਆਨ ਨਾਲ ਤਿਆਰ ਕਰਨਾ ਅਤੇ ਇਸੇ ਤਰ੍ਹਾਂ ਸਾਵਧਾਨੀ ਨਾਲ ਉਸ ਨੂੰ ਛਕਣਾ, ਯੋਗ ਚਬਾਉਣਾ, ਫਿਰ ਇਸ ਨੂੰ ਅੰਦਰ ਗਲੇ ਤੋਂ ਥੱਲੇ, ਹਲਕ ਤੋਂ ਥੱਲੇ ਪਿਸੀ ਹੋਈ ਗ੍ਰਾਹੀ ਨੂੰ ਇਨਸਾਨ ਲੈ ਜਾਂਦਾ, ਲੇਕਿਨ ਫਿਰ ਨਹੀਂ ਕੋਈ ਵੀ ਦੇਖਿਆ ਕਿ ਧਿਆਨ ਰੱਖਦਾ ਹੋਵੇ ਅੰਦਰ ਗਈ ਗ੍ਰਾਹੀ ਦਾ, ਉਹ ਫਿਰ ਬੇਧਿਆਨੇ ਢੰਗ ਨਾਲ ਹੀ ਹਜ਼ਮ ਹੁੰਦੀ ਰਹਿੰਦੀ ਹੈ, ਕੁਵਤੇ ਹਾਜ਼ਮਾ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ, ਹਰਾਰਤ ਤੇ ਗੁਰੇਜ਼ੀ ਨਾਲ ਉਹ ਹਜ਼ਮ ਹੁੰਦੀ ਰਹਿੰਦੀ ਹੈ। ਜੋ ਪਦਾਰਥ ਦਰਕਾਰ ਨੇ ਸਰੀਰ ਦੀ ਸ਼ਫਾ ਲਈ, ਤੰਦਰੁਸਤੀ ਲਈ, ਚੁਸਤੀ ਲਈ, ਚਲਾਕੀ ਲਈ, ਅਲਰਟਪਣ ਲਈ, ਸਾਵਧਾਨੀ ਲਈ, ਉਹਦੇ ਵਿੱਚੋਂ ਅੰਦਰਲੀ ਮਸ਼ੀਨਰੀ ਬਜ਼ਾਤੇ ਖੁਦ ਹੀ ਡਿਵੀਜ਼ਨ ਕਰਦੀ ਰਹਿੰਦੀ ਹੈ ਤੇ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ। ਲੇਕਿਨ ਪਹਿਲੇ ਗ੍ਰਾਹੀ ਭੋਜਨ ਦਾ ਤਿਆਰ ਕਰਨਾ ਅਤੇ ਗ੍ਰਾਹੀ ਦਾ ਚਬਾਉਣਾ, ਇਹ ਸਭ ਕੁਝ ਸਾਵਧਾਨੀ ਨਾਲ ਹੋਇਆ, ਸੁਰਤ ਨਾਲ ਹੋਇਆ, ਧਿਆਨ ਨਾਲ ਹੋਇਆ। ਐਨ ਇਸੇ ਤਰ੍ਹਾਂ ਇਸ ਨੂੰ ਕਹਿੰਦੇ ਨੇ ਸਬਕੌਂਸ਼ੀਅਸ ਮਾਇੰਡ, ਸਾਵਧਾਨੀ ਨਾਲ ਕੰਮ ਕਰਨਾ
लेकिन अंदर गया फिर कॉन्शियस माइंड ते सब कॉन्शियस माइंड ए कम कर दे ने सावधानी नाल ग्राही खादी बेध्यानी नाल हजम हुंदी गई ते शक्ति बरकरार रही इंसान तुरदा फिरदा रहा कारोबार करदा रहा। ए ते मादे दी गल है ते नित साडे नाल वापरदी है। रूहानियत अंदर भी स्पिरिचुअलिज्म अंदर भी परमार्थी राह विच भी ऐसी ही बात नजर आती है। पहले उत्साह नाल उद्यम नाल इंसान नूं संगत विच आना हुंदा है, गुरु घर विच आना हुंदा है, गुरु ग्रंथ साहिब महाराज जी की मुकद्दस हजूरी विच आना है। उत्साह नाल, चाओ नाल, सावधानी नाल ते उद्यम नाल। इसे लिए सतगुरां ने अरशद फरमाए ने, हुक्म कीते ने, उद्यम करेंदिया जीव तू, उद्यम करेंदिया जीव तू, कमांदिया सुख पुंच, उद्यम करेंदिया जीव तू। ए सब कम सावधानी नाल ले, कमांदिया सुख पुंच, ध्याए दिया तू प्रभु मिल, नानक उतरी चिन्ह। तो ए कम असा सावधानी नाल कीता, इत्थे हाजिर होया, शब्द दा भोजन, शब्द दा लंगर गुरदेव ने जो दात बख्शी है इस मुल भंडारे विचों पाठ राही हुक्मनामिया राही कथा विचार राही अथवा कीर्तन राही सावधानी नाल ए भोजन मिलिया। रब्बी थार साहिब गुरु ग्रंथ साहिब महाराज विचों ए भोजन मिलिया। थाल विच तीन वस्तु पई हो, थाल गुरु ग्रंथ साहिब महाराज, थाल विच तीन वस्तु पई हो, सत संतोख विचारो, अमृत नाम ठाकुर का पयो, जिसका सबस आधारो, जे को खावे। पर ए सब कुछ सावधानी नाल करना है। जे को खावे, जे को पहुंचे, तिसका होए उधारो। सावधानी तो मुराद है कीर्तन करने वाले नु भी हाजिर रहना पवेगा अते सुन वाले नु भी हाजरी देनी पवेगी, सावधान होना पवेगा। फिर की है गुरदेव कहंदे ने, फिर आप ही शक्ति बख्शिश अनायत ते कर्म हुंदा रहेगा। हसंदिया खलंदिया पहनंदिया खावंदिया ओ फिर आपे कम चलदा रहेगा। इच होवे मुकत, जे को खावे, जे को पहुंचा, तिसका होए उधार। ए आत्मक जिंदगी वास्ते अशस जरूरी वस्तु गुरु साहिब जी कहंदे ने, इस दे छड्या जियो जल बल जांदा है। मैं तजर्बा कर वेखी, ऐसा करदिया ही जिंदगी है, गाफली विच मौत तो भी बदतरीन दशा हो जांदी है। आखां जीवां विसरे मर जा। कबीर साहब कहंदे ने, जब लग धागा बाहो बेही, इस असना विच भी मैनु जे नलपी चो अंदर नूं धागा खिचदा हां, इस असना विच भी गाफली हो जाए परमेश्वर तो, तां मैं उस नूं मौत ही समझदा। जब लग धागा बाहो बेही, तब लग विसरे राम स्नेही, ते विसर नाल मर जाओ। तो गुरु कृपा करे असी सावधानी नाल महाराज दे चरणां विच आंदे रहिए, ते फिर भावे बेध्यानी नाल ही जिवें बुरकियां आजमाउंदियां ते ताकतां दिंदियां ने कम करदे रहिए, ते ओह जो दात प्राप्त होई है ओहदी सेध, ओहदी गाइडेंस अकाल पुरख

ਪ੍ਰਭੂ ਦਾ ਦਰ ਕਿਵੇਂ ਪਾਉਣਾ। ਕਿਸੇ ਵੀ ਧਾਰਮਿਕ ਗ੍ਰੰਥ ਦੇ ਅੰਦਰ ਕਿਸੇ ਸੰਤ ਗੁਰੂ ਕੀ ਬਾਣੀ ਅਵਤਾਰ ਦੀ ਬਾਣੀ ਦੇ ਵਿਚ ਇਹ ਨਹੀਂ ਲਿਖਿਆ ਬਈ ਸੰਸਾਰ ਦੀ ਖੋਜ ਕਰੋ, ਸੰਸਾਰ ਚੋ ਇਹ ਕੁਝ ਮਿਲੇਗਾ। ਸੰਸਾਰ ਪ੍ਰਤੱਖ ਹੈ, ਜ਼ਾਹਿਰ ਹੈ, ਤੇ ਜ਼ਾਹਿਰ ਚੀਜ਼ ਜਿਹੜੀ ਹੈ ਨਜ਼ਰ ਆ ਰਹੀ ਹੈ, ਸੰਸਾਰ ਤੇ ਨਜ਼ਰ ਆ ਰਿਹਾ ਨਾ, ਕਿਹੜੀ ਕਿਹੜੀ ਚੀਜ਼ ਇਸ ਦੇ ਵਿਚ ਮਿਲ ਸਕਦੀ, ਪ੍ਰਾਪਤ ਹੋ ਸਕਦੀ ਹੈ। ਪਰ ਇੱਕ ਰੱਬ ਦਾ ਦਰ ਹੈ, ਪ੍ਰਭੂ ਦਾ ਦਰ ਹੈ, ਜਿਹੜਾ ਨਜ਼ਰ ਨਹੀਂ ਆਉਂਦਾ ਤੇ ਉਸ ਤੱਕ ਪਹੁੰਚਣਾ। ਭਾਈ ਗੁਰਦਾਸ ਸਾਹਿਬ ਨੇ ਬੜਾ ਸੁੰਦਰ ਹਵਾਲਾ ਦਿੱਤਾ ਆਪਣੀ ਪਾਵਨ ਕਵਿਤ ਬਾਣੀ ਦੇ ਅੰਦਰ ਲਿਖਦੇ ਨੇ।

ਰਾਹੀਆਂ ਨੂੰ ਪੁੱਛਦਾ ਹੈ। ਪ੍ਰੀਤਮ ਦੇ ਦਰ ਦਾ, ਪ੍ਰੀਤਮ ਦੇ ਘਰ ਦਾ ਰਾਹ ਪੁੱਛ ਰਿਹਾ ਰਾਹੀਆਂ ਨੂੰ। ਆਪਣੇ ਆਪ ਨੂੰ ਪਤਾ ਨੀ ਨਾ, ਕਿਸੇ ਪਿਆਰੇ ਦੇ ਘਰ ਜਾਈਏ ਤੇ ਜੇ ਘਰ ਦਾ ਐਡਰੈਸ ਪਾਸ ਨਾ ਹੋਵੇ, ਬਰਾਬਰ ਪਤਾ ਨਾ ਹੋਵੇ ਤੇ ਰਸਤੇ ਦੇ ਵਿੱਚੋਂ ਪੁੱਛਣਾ ਪੈਂਦਾ ਬੜੀ ਵਾਰ, ਤੇ ਪੁੱਛੀਦਾ ਨਾ ਜਦੋਂ। ਪੁੱਛਤ ਪਥਕ ਤੇਹ ਮਾਰਗ ਨਾ ਧਾਰੇ ਪੱਗ, ਪੁੱਛਦਾ ਹੈ ਰਾਹੀਆਂ ਨੂੰ, ਮੁਸਾਫਰਾਂ ਨੂੰ ਪੁੱਛਦਾ ਬਈ ਪ੍ਰੀਤਮ ਦਾ ਦਰ ਕਿੱਥੇ। ਉਹ ਰਾਹ ਦੱਸ ਦਿੰਦੇ ਨੇ ਵੀ ਆਹ ਜਿਹੜੀ ਸੜਕ ਹੈ ਨਾ, ਤੇਰੇ ਪ੍ਰੀਤਮ ਦੇ ਦਰ ਤੱਕ ਪਹੁੰਚਣੀ, ਤੇਰੇ ਪ੍ਰੀਤਮ ਦੇ ਐਨ ਘਰ ਦੇ ਸਾਹਮਣੇ ਜਾ ਕੇ ਖੜੀ ਹੋਣੀ। ਪੁੱਛਦਾ ਹੈ ਪਰ ਉਸ ਰਾਹ ਦੇ ਉੱਪਰ ਚੱਲਦਾ ਨਹੀਂ, ਖੜਾ ਰਹਿੰਦਾ। ਫਿਰ ਦੂਜਾ ਮੁਸਾਫਰ ਆਉਂਦਾ, ਉਹਨੂੰ ਪੁੱਛਦਾ, ਉਹ ਵੀ ਕਹਿੰਦਾ ਵੀ ਇਹੀ ਰਾਹ ਹੈ। ਤੀਜਾ ਆਉਂਦਾ, ਉਹਨੂੰ ਪੁੱਛਦਾ, ਉਹ ਦੱਸਦਾ ਇਹ ਰਾਹ। ਸਾਰੀ ਜ਼ਿੰਦਗੀ ਉਸ ਚੁਰਾਹੇ ਦੇ ਅੰਦਰ ਖੜਾ ਰਾਹ ਪੁੱਛੀ ਜਾ ਰਿਹਾ ਪ੍ਰੀਤਮ ਦੇ ਦਰ ਦਾ, ਤੇ ਪ੍ਰੀਤਮ ਦੇ ਦਰ ਦਾ ਰਾਹ ਜਿਹੜਾ ਆਉਂਦਾ ਉਹ ਦੱਸੀ ਜਾ ਰਿਹਾ, ਪਰ ਇਹ ਜਾਂਦਾ ਨਹੀਂ। ਫਿਰ ਗੱਲਾਂ ਗੱਲਾਂ ਨਾਲ ਕਿਸ ਤਰ੍ਹਾਂ ਪਹੁੰਚ ਜਾਏਗਾ, ਖੜਾ ਖੜਾ ਪ੍ਰੀਤਮ ਦੇ ਦਰ ਤੇ ਕਿਵੇਂ ਪਹੁੰਚ ਜਾਏਗਾ। ਸਾਰੀ ਉਮਰ ਚੁਰਾਹੇ ਦੇ ਅੰਦਰ ਖੜਿਆ ਹੋ ਗਈ ਏ, ਪ੍ਰੀਤਮ ਦੇ ਦਰ ਦਾ ਪਤਾ ਲੱਗ ਗਿਆ, ਉਹ ਸਾਹਮਣੇ ਪ੍ਰੀਤਮ ਦਾ ਦਰ ਹੈ ਤੇ ਜਾਣਾ ਉੱਥੇ ਜ਼ਰੂਰ ਹੈ, ਪਰ ਅਜੇ ਪੁੱਛਣ ਤੱਕ ਕੀ ਦਲੀਲਾਂ ਨੇ ਇਹਦੀਆਂ, ਅਜੇ ਇਹਦਾ ਮਨ ਪੁੱਛਣ ਤੱਕ ਕੀ ਹੈ, ਪੁੱਛ ਪੁੱਛ ਕੇ ਨੀ ਭਰਿਆ। ਜਿਹੜਾ ਆਉਂਦਾ ਪੁੱਛੀ ਜਾ ਰਿਹਾ, ਜਿਹੜਾ ਆਉਂਦਾ ਪੁੱਛੀ ਜਾ ਰਿਹਾ। ਫਿਰ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਗੱਲਾਂ ਗੱਲਾਂ ਨਾਲ ਪਹੁੰਚ ਜਾਓਗੇ।

ਡਾਕਟਰ ਨੂੰ ਜਾ ਕੇ ਦੁੱਖ ਦੱਸਦਾ, ਡਾਕਟਰ ਨਬਜ਼ ਵੇਖਦਾ, ਬਾਂਹ ਪਕੜ ਕੇ ਵੇਖਦਾ, ਫਿਰ ਕਹਿੰਦਾ ਵੀ ਇਹ ਪਰਹੇਜ ਹੈ, ਇਹ ਦਵਾਈ ਤੈਨੂੰ ਦੇ ਦਿੱਤੀ ਹੈ, ਇਹ ਪਰਹੇਜ ਰੱਖਣਾ ਇਹਦੇ ਨਾਲ ਤੇ ਦਵਾਈ ਖਾਏਗਾ ਠੀਕ ਹੋ ਜਾਏਗਾ। ਫਿਰ ਨਾ ਇਹ ਦਵਾਈ ਖਾਂਦਾ ਨਾ ਇਹ ਪਰਹੇਜ਼ ਕਰਦਾ, ਲਿਆ ਕੇ ਘਰ ਦੇ ਵਿੱਚ ਰੱਖ ਦਿੱਤੀ ਹੈ, ਕੈਸੇ ਮਿਟੇ ਰੋਗ? ਰੋਗ ਮਿਟ ਜਾਏਗਾ? ਕਦੇ ਨੀ ਮਿਟ ਸਕਦਾ, ਕਿਉਂਕਿ ਨਾ ਦਵਾਈ ਖਾਧੀ ਨਾ ਪਰਹੇਜ ਕੀਤਾ, ਰੋਗ ਵੱਧਦਾ ਗਿਆ ਵੱਧਦਾ ਗਿਆ ਵੱਧਦਾ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਗਰੀਬ ਨਵਾਜ ਸਾਹਿਬ ਦੇ ਪਾਵਨ ਦਰਬਾਰ ਦੇ ਅੰਦਰ ਗੁਰਸਿੱਖਾਂ ਨੇ ਗਰੀਬ ਨਵਾਜ ਕਲਗੀਧਰ ਪਿਤਾ ਨੂੰ ਇੱਕ ਬਾਤ ਕਹੀ, ਮਹਾਰਾਜ ਆਪ ਜੀ ਦੇ ਸਨਮੁਖ ਹਾਜ਼ਰ ਹਾਂ, ਸਤਿਗੁਰੂ ਆਪ ਜੀ ਨੇ ਇੱਕ ਹੁਕਮ ਕੀਤਾ ਹੈ ਵੀ ਬਾਣੀ ਪੜਿਆ ਕਰੋ, ਕਿਉਂਕਿ ਬਾਣੀ ਗੁਰੂ ਹੈ, ਇਸ ਦੇ ਵਿੱਚੋਂ ਤੁਹਾਨੂੰ ਪਰਮਾਤਮਾ ਦੇ ਦੀਦਾਰ ਹੋਣਗੇ, ਰੱਬ ਦੇ ਰਾਹ ਦਾ ਪਤਾ ਲੱਗ ਜਾਏਗਾ, ਪ੍ਰਭੂ ਦਾ ਦਰ ਪਤਾ ਲੱਗ ਜਾਏਗਾ ਵੀ ਕੈਸਾ ਦਰ ਹੈ, ਕਿੱਡਾ ਖੂਬਸੂਰਤ ਘਰ ਹੈ, ਉਹ ਕਿੱਡੀ ਖੂਬਸੂਰਤ ਡੈਕੋਰੇਸ਼ਨ ਹੈ ਉਸ ਦੀ, ਉਸ ਦੇ ਦਰਬਾਰ ਦੇ ਅੰਦਰ ਕੈਸੇ ਕੈਸੇ ਚੋਬਦਾਰ ਖੜੇ ਨੇ ਸੰਤਰੀ, ਜਿਨ੍ਹਾਂ ਨੇ ਕਈ ਕਈ ਯੁੱਗ ਸਾਧਨਾ ਸਾਧੀ ਨਾ ਤਪੱਸਿਆ ਕੀਤੀ, ਬੰਦਗੀ ਕੀਤੀ ਹੈ, ਉਹ ਉਸ ਦੇ ਦਰ ਦੇ ਸਾਹਮਣੇ ਖੜੇ ਚੌਰ ਕਰ ਰਹੇ ਨੇ, ਤੇ ਜਦੋਂ ਤੁਸੀਂ ਉਸ ਦੇ ਦਰ ਵਿੱਚ ਪਹੁੰਚੋ

ਹੁਣ ਅੰਦਰ ਵੜਦਿਆਂ ਉਹ ਆਦਰ ਸਤਿਕਾਰ ਦੇ ਨਾਲ ਲੈ ਕੇ ਜਾਣਗੇ, ਬਿਠਾਉਣਗੇ। 36-36 ਯੁੱਗ ਜਿਨ੍ਹਾਂ ਨੇ ਤਪੱਸਿਆ ਕੀਤੀ ਉਹ ਤੁਹਾਡੀ ਇੰਤਜ਼ਾਰ ਅੰਦਰ ਨੇ ਵੀ ਇਸ ਦੇ ਦਰ ਵਿੱਚ ਕੋਈ ਆਵੇ। ਗਰੀਬ ਨਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਤ ਸੁਣ ਕੇ ਸਿੰਘ ਕਹਿਣ ਲੱਗੇ, ਮਹਾਰਾਜ ਆਪ ਜੀ ਨੇ ਕਿਹਾ ਵੀ ਬਾਣੀ ਜ਼ਿਆਦਾ ਪੜਿਓ, ਰਸ ਆਉਂਦਾ, ਬੜਾ ਰਸ ਆਉਂਦਾ। ਮਹਾਰਾਜ ਪਰ ਅਸੀਂ ਤੇ ਬਾਣੀ ਪੜ੍ਹਦੇ ਹਾਂ, ਸਾਨੂੰ ਰਸ ਆਉਂਦਾ ਹੀ ਨਹੀਂ। ਬਾਣੀ ਪੜ੍ਹਦੇ ਹਾਂ, ਰਸ ਆਉਂਦਾ ਹੀ ਨਹੀਂ, ਸਰੂਰ ਹੀ ਨਹੀਂ ਆਉਂਦਾ। ਬਾਣੀ ਪੜ੍ਹਨ ਲੱਗਿਆਂ ਚਿੱਤ ਜਿਹੜਾ ਆਸੇ ਪਾਸੇ ਭੱਜ ਜਾਂਦਾ, ਖਿਆਲ ਕਿਤੇ ਹੋਰ ਚਲੇ ਜਾਂਦੇ ਨੇ, ਮਨ ਟਿਕਾਣੇ ਨਹੀਂ ਰਹਿੰਦਾ, ਅੱਖਾਂ ਦੇ ਨਾਲ ਪੜ ਛੱਡੀ ਦਾ ਰਸਨਾ ਬੋਲਦੀ ਰਹਿੰਦੀ ਹੈ। ਮਹਾਰਾਜ ਗਰੀਬ ਨੂੰ ਆ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਫਿਰ ਵੀ ਬਾਣੀ ਪੜ੍ਹਦੇ ਰਿਹਾ ਕਰੋ, ਬਾਣੀ ਪੜ੍ਹਦੇ ਰਿਹਾ ਕਰੋ। ਕਿਸੇ ਕੱਪੜੇ ਦੇ ਉੱਪਰ ਬਹੁਤ ਜ਼ਿਆਦਾ ਮੈਲ ਚੜ ਜਾਏ ਨਾ, ਉਹ ਫਿਰ ਇੱਕ ਵਾਰੀ ਧੋਣ ਦੇ ਨਾਲ ਨਹੀਂ ਉਤਰਦੀ, ਉਹਨੂੰ ਕਾਫੀ ਵਾਰ ਸਾਫ ਕਰਨਾ ਪੈਂਦਾ, ਬਹੁਤ ਸਮਾਂ ਸਾਫ ਕਰਨਾ ਪੈਂਦਾ ਉਸ ਨੂੰ। ਉੱਪਰਲੀ ਮਿੱਟੀ ਨਿਕਲਦੀ ਹੈ, ਫਿਰ ਅੰਦਰਲੀ ਕੱਪੜੇ ਦੇ ਵਿੱਚ ਰਸੀ ਹੋਈ ਮਿੱਟੀ ਨਿਕਲਦੀ ਹੈ, ਤਾਂ ਜਾ ਕੇ ਕੱਪੜਾ ਕਿਤੇ ਸਾਫ ਹੁੰਦਾ। ਬਾਹਰ ਸਾਹਮਣੇ ਦਰਖਤ ਨੇ, ਇਹਨਾਂ ਦੇ ਉੱਪਰ ਬੜਾ ਧੂਰ ਗਰਦਾ ਜੰਮਿਆ ਹੋਇਆ, ਬਰਸਾਤ ਪੈਂਦੀ ਹੈ, ਇੱਕ ਪੱਤਿਆਂ ਦੇ ਉੱਪਰੋਂ ਧੂੜ ਉਤਰਦੀ ਹੈ, ਪਰ ਪੱਤੇ ਚੰਗੀ ਤਰ੍ਹਾਂ ਸਾਫ ਨਹੀਂ ਹੁੰਦੇ, ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਹਰਿਆਵਲ ਨਹੀਂ ਆਉਂਦੀ। ਦੂਜੀ ਬਰਸਾਤ ਪੈਂਦੀ ਹੈ, ਤੀਜੀ ਬਰਸਾਤ ਪੈਂਦੀ ਹੈ। ਸਾਵਣ ਦੇ ਮਹੀਨੇ ਦੇ ਵਿੱਚ ਕਦੀ ਵੇਖੋ ਬਰਸਾਤ ਦੀਆਂ ਰੁੱਤਾਂ ਦੇ ਅੰਦਰ ਬਈ ਬਨਸਪਤੀ ਦਾ ਰੰਗ ਹੀ ਕੁਛ ਹੋਰ ਹੁੰਦਾ, ਹਰਾ ਕੱਚ ਰੰਗ ਹੋ ਜਾਂਦਾ, ਕਿਉਂਕਿ ਜਿਹੜੀ ਮੈਲ ਉਤਰਦੀ ਹੈ ਮੀਂਹ ਪੈਂਦਾ ਲਾ ਦਿੰਦਾ, ਜਿਹੜਾ ਧੂੜ ਪੱਤਿਆਂ ਤੇ ਚੜ੍ਹਦੀ ਹੈ ਮੀਂਹ ਪੈਂਦਾ ਉਸ ਧੂੜ ਨੂੰ ਲਾ ਦਿੰਦਾ, ਬਨਸਪਤੀ ਹਰੀ ਕੱਚ ਨਜ਼ਰ ਆਉਂਦੀ ਹੈ, ਇਸ ਤੇ ਮੈਲ ਨਹੀਂ ਚੜ੍ਹਦੀ। ਰੋਜ਼ਾਨਾ ਬਾਣੀ ਪੜ੍ਹਨ ਦੇ ਨਾਲ ਮਨ ਤੇ ਮੈਲ ਨਹੀਂ ਚੜ੍ਹਦੀ, ਜਿੰਨੀ ਕੁ ਚੜ੍ਹਦੀ ਹੈ ਬਾਣੀ ਜਿਹੜੀ ਹੈ ਉਸ ਨੂੰ ਲਾਹ ਦਿੰਦੀ ਹੈ, ਫਿਰ ਮਨ ਉਜਲ ਦਾ ਉਜਲ ਹੋ ਜਾਂਦਾ। ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਾ ਸਮਝਾਇਆ ਤੇ ਸਿੱਖ ਕਹਿਣ ਲੱਗੇ, ਮਹਾਰਾਜ ਕੋਈ ਦਲੀਲ ਦੇ ਕੇ ਸਮਝਾਓ। ਇਹ ਦਲੀਲਾਂ ਬੜੀਆਂ ਆਪ ਜੀ ਨੇ ਦਿੱਤੀਆਂ, ਕੋਈ ਅੰਤਰੀ ਵੀ ਦਲੀਲ ਉਸ ਸਮੇਂ ਇਤਿਹਾਸ ਚ ਲਿਖਿਆ ਵੀ ਮਹਾਰਾਜ ਕਹਿਣ ਲੱਗੇ ਬਈ ਭੰਗ ਰਗੜੋ ਸੁੱਖਾ, ਇਸ ਨੂੰ ਦੌਰੇ ਵਿਚ ਪਾ ਕੇ ਸੁੱਖਾ ਰਗੜਾਇਆ ਗਿਆ ਸਿੰਘਾਂ ਕੋਲੋਂ, ਸੁੱਖਾ ਕਾਫੀ ਸਾਰਾ ਰਗੜਾ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗਲਾਸ ਭਰ ਭਰ ਕੇ ਦਿੱਤੇ, ਕਹਿਣ ਲੱਗੇ ਇਹਨਾਂ ਨੂੰ ਪੀਓ, ਪਰ ਅੰਦਰ ਨਹੀਂ ਲੰਘਾਣਾ ਗਲੇ ਤੋਂ, ਇਹ ਮੂੰਹ ਦੇ ਅੰਦਰ ਅੰਦਰ ਰੱਖ ਕੇ ਬਾਹਰ ਡੋਲੀ ਜਾਇਓ, ਘੁੱਟ ਭਰਨ ਕੁਰਲੀਆਂ ਕਰਨ ਬਾਹਰ ਡੋਲ ਦੇਣ, ਘੁੱਟ ਭਰਨ ਕੁਰਲੀਆਂ ਕਰਨ ਬਾਹਰ ਡੋਲ ਦੇਣ। ਗਲਾਸ ਦਾ ਗਲਾਸ ਖਤਮ ਹੋ ਗਿਆ। ਮਹਾਰਾਜ ਕਹਿਣ ਲੱਗੇ, ਬਾਅਦ ਵਿਚ ਪੁੱਛਿਆ, ਕਹਿਣ ਲੱਗੇ ਵੀ ਕੋਈ ਨਸ਼ਾ ਆਇਆ, ਕੋਈ ਅੰਦਰ ਸਰੂਰ ਪੈਦਾ ਹੋਇਆ। ਮਹਾਰਾਜ ਸਰੂਰ ਪੈਦਾ ਕਿਸ ਤਰ੍ਹਾਂ ਹੋਣਾ ਸੀ ਜਦ ਇਹ ਅੰਦਰ ਹੀ ਨਹੀਂ ਗਿਆ, ਜਦ ਇਹ ਅੰਦਰ ਹੀ ਨਹੀਂ ਗਿਆ ਤੇ ਨਸ਼ਾ ਕਿੱਥੋਂ ਚੜ੍ਹਨਾ ਸੀ ਤੇ ਸਰੂਰ ਕਿੱਥੋਂ ਪੈਦਾ ਹੋਣਾ ਸੀ। ਤੇ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਇਸੇ ਤਰ੍ਹਾਂ ਹੀ ਗੁਰੂ ਕੇ ਸਿੱਖੋ ਗੁਰੂ ਕੀ ਬਾਣੀ ਹੈ, ਇਹ ਪੜ੍ਹਦੇ ਹਾਂ ਆਪਾਂ, ਹਿਰਦੇ ਚ ਨਹੀਂ ਵਸਾਉਂਦੇ, ਕੁਰਲੀਆਂ ਕਰ ਕਰਕੇ ਬਾਹਰ ਡੋਲੀ ਜਾਂਦੇ ਹਾਂ, ਤੇ ਜਦੋਂ ਇਹ ਬਾਣੀ ਕੁਰਲੀਆਂ ਕਰ ਕਰਕੇ ਬਾਹਰ ਡੋਲਦੇ ਹਾਂ ਨਾ, ਇਸ ਦਾ ਰਸ ਨਹੀਂ ਆਉਂਦਾ। ਇਹ ਹਿਰਦੇ ਚ ਜਿੰਨਾ ਚਿਰ ਨਹੀਂ ਵਸਦੀ ਓਨਾ ਚਿਰ ਰਸ ਨਹੀਂ ਆਏਗਾ, ਓਨਾ ਚਿਰ ਸਵਾਦ ਨਹੀਂ ਆਏਗਾ, ਓਨਾ ਚਿਰ ਰੱਬ ਦਾ ਪਤਾ ਨਹੀਂ ਲੱਗੇਗਾ। ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋ, ਤੱਤੈ ਸਾਰ ਨਾ ਜਾਣੀ, ਤੱਤ ਤੇ ਸਾਰ ਗੁਰੂ ਤੋਂ ਬਗੈਰ ਨਹੀਂ ਮਿਲ ਸਕਦਾ। ਇੱਕ ਗੁਰੂ ਹੈ ਜਿਹੜਾ ਦੱਸ ਸਕਦਾ ਸੰਸਾਰ ਦੇ ਵਿੱਚ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸੋਝੀ ਦੇ ਦਿੱਤੀ ਬਈ ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ ਹੈ, ਇਸ ਦੇ ਚਰਨਾਂ ਦੇ ਉੱਪਰ ਨਮਸਕਾਰ ਕਰੋ, ਮੱਥਾ ਟੇਕੋ, ਇਸ ਨੂੰ ਬਾਰੰਬਾਰ ਜਪੋ। ਹਿਰਦੇ ਦੇ ਅੰਦਰ ਜਦੋਂ ਜਪੋਗੇ ਨਾ, ਇਸ ਦਾ ਪ੍ਰਕਾਸ਼ ਹੋ ਜਾਏਗਾ। ਗੁਰੂ ਅਮਰਦਾਸ ਮਹਾਰਾਜ ਨੂੰ ਸਵਾਲ ਕੀਤਾ ਸੀ ਨਾ ਪੰਡਤਾਂ ਨੇ, ਬ੍ਰਾਹਮਣਾਂ ਨੇ, ਕਹਿਣ ਲੱਗੇ ਮਹਾਰਾਜ ਵੀ ਇਤਨੇ ਵੇਦ ਸ਼ਾਸਤਰ ਸਨ, ਪੁਰਾਣ ਸਨ, ਵੇਦ ਸਨ 4-6 ਸ਼ਾਸਤਰ ਸਨ, 18 ਪੁਰਾਣ ਸਨ, 27 ਸਿਮਰਤੀਆਂ ਸਨ, 28 ਗੋਤਰਾਂ ਸਨ, ਉਪਨਿਸ਼ਦਾਂ ਸਨ, ਸਾਖਾਂ ਸਨ, ਫਿਰ ਵੀ ਤੁਸੀਂ ਇਹ ਬਾਣੀ ਕਿਉਂ ਰਚੀ, ਇਹ ਬਾਣੀ ਕਿਉਂ ਰਚੀ? ਤੇ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਜਵਾਬ ਦਿੱਤਾ ਸੀ ਬਈ ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਦਾ ਪਾਣੀ ਨਾਹੀਂ? ਕਹਿੰਦੇ ਵੀ ਆਕਾਸ਼ ਵਿੱਚ ਕਦੀ ਪੁੱਟਦੇ ਜਾਂਦੇ ਬੱਦਲ ਨੂੰ ਵੇਖਿਆ? ਬ੍ਰਾਹਮਣਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਵਾਲ ਦਾ ਜਵਾਬ ਦਿੱਤਾ ਵੀ ਆਕਾਸ਼ ਵਿੱਚ ਬੱਦਲ ਜਿਹੜਾ ਜਦੋਂ ਉੱਡਦਾ ਹੈ ਉਦੋਂ ਕਦੇ ਵੇਖਿਆ ਤੁਸੀਂ? ਹਾਂਜੀ, ਬੱਦਲ ਉੱਡਦੇ ਜਾਂਦੇ ਰੋਜ਼ਾਨਾ ਵੇਖਣੇ। ਉਹਨਾਂ ਬੱਦਲਾਂ ਚ ਕੀ ਹੁੰਦਾ? ਮਹਾਰਾਜ ਪਾਣੀ। ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਧੇ ਪਾਣੀ ਨਾਹੀਂ? ਜਦ ਆਕਾਸ਼ ਵਿੱਚੋਂ ਪਾਣੀ ਵਰਸਦਾ ਹੈ ਉਹ ਧਰਤੀ ਦੇ ਉੱਪਰ ਆ ਕੇ ਇਕੱਠਾ ਹੋ ਜਾਂਦਾ ਕਿ ਧਰਤੀ ਦੇ ਥੱਲੇ ਪਾਣੀ ਨਹੀਂ ਹੈ? ਮਹਾਰਾਜ ਹੈ।
जे पानी है धरती दे थले ते ओ फिर किस तरह धरती आला थले आला पानी उपर नू वरसदा ना महाराज वरसदा नहीं हो ओनू यतन नाल कढ़िया जांदा बोर कीता जांदा बोर करके उस नू फिर थल्यों पंपरा पानी इंजन ला ला के मोटर ला ला के उस पानी नू बाहर कढ़िया जांदा यतन नाल कढ़िया जांदा ते कहन लगे उड़दे जांदे बदल नू कदे मशीन लाई है पानी थले डिगण वास्ते महाराज जी नहीं ओ फिर किवें डिगदा महाराज अपने आप कहन लगे इस तरह वेद शास्त्र जेड़े ने ना ओ धरती दे थले आला पानी है जिन्हां दी समझ नहीं आ सकदी जिन्हां दी विचार नहीं हो सकदी जिन्हां नू यतन दे नाल कढ़िया जा सकदा तत उन्हां विचों पर बाणी एक ऐसा मेघ है एक ऐसा बदल है जेड़ा अपने आप वरसदा है ते सब नू हरा भरा कर दिंदा है। गरीब नवाज साहब जी दे ए वाक सुन के उन्हां बिरकतियां ते ब्राह्मणा ने चरणा ते नमस्कार कीती सतगुरु गरीब नवाज साहब सचे।

ਸੱਚਾ ਤੇ ਸੰਤੋਖ, ਸੱਚ ਤੇ ਸੰਤੋਖ, ਇਹਨਾਂ ਦਾ ਸਿੰਗਾਰ ਕਰਕੇ ਤੇ ਫਿਰ ਬੋਲ ਮਿੱਠਾ, ਕਦੀ ਕੌੜਾ ਨਾ ਬੋਲ, ਪਤੀ ਤੇਰੇ ਵਸ ਵਿੱਚ ਆਵੇਗਾ। ਹਜ਼ੂਰ ਕਹਿੰਦੇ ਨੇ

ਤੇ ਜਿਸ ਸਿੱਖ ਨੇ ਮਨਜੋੜ ਕੇ ਬੇਨਤੀ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਸੁਣੀ ਹੈ। ਸਾਰੇ ਆਓ ਪਿਆਰੀ ਸਾਧ ਸੰਗਤ, ਅੱਜ ਦਾ ਇਹ ਸਮਾਂ ਇਹ ਰਾਤ ਖਾਸ ਬਖਸ਼ਿਸ਼ ਵਾਲੀ ਹੈ। ਕੀ ਪਤਾ ਹੋ ਜਾਏ ਬਖਸ਼ਿਸ਼, ਕੋਈ ਵੱਡੀ ਗੱਲ ਨਹੀਂ। ਆਓ ਤਰਲਾ ਤਾਂ ਕਰੋ, ਉਦਮ ਤਾਂ ਕਰੋ। ਉਹ ਕਿਹੜਾ ਉਦਮ ਹੈ? ਆਪਣੇ ਮਾਲਕ ਅੱਗੇ ਅਰਦਾਸ। ਇਹ ਸਭ ਤੋਂ ਵੱਡੀ ਦਾਤ ਹੈ ਜੋ ਗੁਰੂ ਨੇ ਸਿੱਖ ਨੂੰ ਬਖਸ਼ੀ ਹੈ, ਅਰਦਾਸ। ਜਿਸ ਅਰਦਾਸ ਦੇ ਸਦਕੇ ਸਿੱਖ ਗੁਰੂ ਨਾਲ ਜੁੜ ਜਾਂਦਾ ਹੈ। ਰਾਏ ਬੁਲਾਰ ਰੋਕ

ਬਿਲਕੁਲ ਅੱਜ ਗੁਰੂ ਨਾਨਕ ਨੂੰ ਵਾਜਾਂ ਪਿਆ ਮਾਰ ਇਹ ਮੇਰੇ ਦਾਤਾ ਕਿਧਰੇ ਤੇਰੇ ਦਰਸ਼ਨਾਂ ਤੋਂ ਬਗੈਰ ਹੀ ਨਾ ਇਸ ਦੁਨੀਆਂ ਤੋਂ ਕੂਚ ਕਰ ਜਾਵਾਂ ਦਰਸ਼ਨ ਦਾ ਇਧਰੋਂ ਮਹਿਤਾ ਕਾਲੂ ਜੀ ਆ ਗਏ ਕਾਲੂ ਜੀ ਰਾਏ ਮੈਂ ਸੁਣਾ ਮੇਰੇ ਧੰਨ ਗੁਰੂ ਨਾਨਕ ਦੀ ਕੋਈ ਸੋ ਕਾਲੂ ਮੈਂ ਪਾਪੀ ਦੀਆਂ ਅਰਦਾਸਾਂ ਕਿੱਥੇ ਸੁਣਦਾ ਹੈ ਗੁਰੂ ਨਾਨਕ ਕਾਲੂ ਤੂੰ ਅਰਦਾਸ ਕਰ ਅੱਜ ਮਹਿਤਾ ਕਾਲੂ ਵੀ ਰੋ ਪਿਆ 12 ਸਾਲਾਂ ਦੇ ਵਿਛੋੜੇ ਨੇ ਮੇਰੇ ਧੰਨ ਗੁਰੂ ਨਾਨਕ ਦੇ ਵਿਛੋੜੇ ਨੇ ਕਾਲੂ ਨੂੰ ਰਵਾ ਦਿੱਤਾ ਰਾਏ ਮੇਰੀ ਅਰਦਾਸ ਸੁਣ ਕੇ ਨਾਨਕ ਆਵੇਗਾ ਕਦੇ ਨਹੀਂ ਹੋ ਸਕਦਾ ਜੇ ਆਉਂਦਾ ਹੀ ਪਿਆਵੇਗਾ ਤਾਂ ਵੀ ਵਾਪਸ ਚਲਾ ਜਾਏਗਾ ਮੈਂ ਤਾਂ ਉਹ ਪਾਪੀ ਹਾਂ ਮਾਇਆ ਦਾ ਕੀੜਾ ਹਾਂ ਜਿਸ ਨੇ 20 ਰੁਪਈਆ ਬਦਲੇ ਧੰਨ ਗੁਰੂ ਨਾਨਕ ਦੇ ਸੋਹਣੇ ਮੁਖੜੇ ਤੇ ਚਪੇੜਾਂ ਮਾਰੀਆਂ ਕਿੱਥੇ ਕਾਲੂ ਨੇ ਕਿਹਾ ਸੀ ਨਾ ਨਾਨਕ ਕੋਈ ਕੰਮ ਕਰ ਹਜ਼ੂਰ ਕਹਿਣ ਲੱਗੇ ਪਿਤਾ ਜੀ ਜੋ ਹੁਕਮ ਕਰੋ ਮੈਂ ਤੇ ਕਾਲੂ ਨੇ ਕਿਹਾ ਨਾਨਕ ਕੋਈ ਵਣਜ ਕਰ ਭਾਈ ਕੋਈ ਬਿਜਨਸ ਕਰ ਵਿਹਲਾ ਰਹਿਣਾ ਠੀਕ ਨਹੀਂ ਪਿਤਾ ਜੀ ਜੋ ਹੁਕਮ 20 ਰੁਪਈਏ ਦਿੱਤੇ ਨਾਲ ਬਾਲੇ ਨੂੰ ਭੇਜਿਆ ਬਾਲਿਆ ਅਜੇ ਨਾਨਕ ਜਾਣਾ ਹੈ ਆਖੋ ਸ੍ਰੀ ਵਾਹਿਗੁਰੂ ਤੂੰ ਨਾਲ ਜਾ ਕੋਈ ਚੰਗਾ ਸੌਦਾ ਕਰਿਆ ਜੇ ਅਵਲ ਤਾਂ 20 ਦੇ 30 ਨਹੀਂ ਤਾਂ 25 ਜ਼ਰੂਰ ਬਣਾ ਕੇ ਲਿਆ ਜੇ ਜੰਗਲ ਚ ਪਹੁੰਚੇ ਅੱਗੇ ਮਹਾਂਪੁਰਸ਼ ਬੈਠੇ ਹਜ਼ੂਰ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਵੇਖਣਾ ਕਿਹੜੇ ਪਿਆਰ ਨਾਲ ਜੁੜੇ ਹਨ ਮਹਾਂਪੁਰਸ਼ ਰੱਬ ਦੇ ਪਿਆਰੇ ਹਨ ਸਾਰੇ ਦੀ ਬੰਦਗੀ ਕਰਨ ਵਾਲੇ ਹਨ ਬਾਲਿਆ ਆ ਇਹਨਾਂ ਦੇ ਦਰਸ਼ਨ ਕਰੀ ਬਾਲੇ ਨੇ ਕਿਹਾ ਮਹਾਰਾਜ ਆਪਾਂ ਘਰੋਂ ਇਸ ਵਾਸਤੇ ਨਹੀਂ ਤੁਰੇ ਆਪਾਂ ਕੋਈ ਬਿਜਨਸ ਕਰਨਾ ਹੈ ਹਜ਼ੂਰ ਕਹਿਣ ਲੱਗੇ ਬਾਲਿਆ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਇਹ ਸਭ ਤੋਂ ਵੱਡਾ ਬਿਜਨਸ ਹੈ ਆਖੋ ਸਹੀ ਵਾਹਿਗੁਰੂ ਆ ਤਾਂ ਸਹੀ ਹਜ਼ੂਰ ਆਏ ਇਹ ਮਹਾਂਪੁਰਸ਼ਾਂ ਦਾ ਝੁੰਡ ਸੰਤਾਂ ਦਾ ਝੁੰਡ ਬੈਠਾ ਇਹਨਾਂ ਦਾ ਜਿਹੜਾ ਜਥੇਦਾਰ ਸੀ ਚਿੱਟਾ ਦੁੱਧ ਵਰਗਾ ਦਾੜਾ ਵੱਡੀਆਂ ਵੱਡੀਆਂ ਜੱਟ ਹਜ਼ੂਰ ਕੋਲ ਆ ਕੇ ਬੈਠੇ ਤੇ ਪੁੱਛਿਆ ਸੁਣਾਓ ਮਹਾਂਪੁਰਸ਼ੋ ਪ੍ਰਸ਼ਾਦ ਪਾਣੀ ਛਕਿਆ ਕਿ ਨਹੀਂ ਦੁਨੀਆਂ ਨੂੰ ਦਾਤ ਦੇਣ ਵਾਲਾ ਅੱਜ ਇਹਨਾਂ ਸਾਧੂਆਂ ਨੂੰ ਪੁੱਛ ਰਿਹਾ ਨੇਤਰ ਖੋਲੇ ਪ੍ਰਸ਼ਾਦ ਪਾਣੀ ਹਾਂ ਇਹਨਾਂ ਸਾਧੂਆਂ ਦਾ ਜਿਹੜਾ ਸ਼੍ਰੋਮਣੀ ਸੀ ਕਹਿਣ ਲੱਗਾ 3 ਦਿਨ ਹੋ ਗਏ ਪ੍ਰਸ਼ਾਦ ਨਹੀਂ ਛਕਿਆ 3 ਦਿਨ ਹਜ਼ੂਰ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਪਿਤਾ ਨੇ ਕੀ ਕਿਹਾ ਸੀ ਪਿਤਾ ਨੇ ਕਿਹਾ ਸੀ ਕੋਈ ਖਰਾ ਸੌਦਾ ਕਰਿਆ ਜੇ ਕੋਈ ਚੰਗਾ ਬਿਜਨਸ ਕਰਿਆ ਜੇ ਉਹ ਹਜ਼ੂਰ ਕਹਿਣ ਲੱਗੇ ਬਾਲਿਆ ਫਿਰ ਗੁਰੂ ਨਾਨਕ ਮੇਰੇ ਦਾਤਾ ਜੀ ਕਹਿਣ ਲੱਗੇ ਨਿਰੰਕਾਰ ਦੇ ਪਿਆਰ ਵਾਲੇ ਮਹਾਂਪੁਰਸ਼ ਇਹ ਹਨ ਭੁੱਖੇ ਤੇ ਇਹਨਾਂ ਨੂੰ ਬਈ ਪ੍ਰਸ਼ਾਦ ਤਿਆਰ ਕਰਕੇ ਛਕਾਈਏ ਇਹ ਸਭ ਤੋਂ ਚੰਗਾ ਸੌਦਾ ਹੈ ਗੁਰੂ ਨਾਨਕ ਆਖੇ ਸੁਣ ਭਾਈ ਬਾਲਾ ਇਹ ਸੌਦਾ ਹੈ ਲਾਭਵੰਤ ਅਬ ਕਰੀਏ ਤਤਕਾਲ ਮਹਾਂਪੁਰਸ਼ਾਂ ਦੀ ਸੇਵਾ ਕਰਨੀ ਰੱਬ ਦੀ ਸੇਵਾ ਬਾਲੇ ਨੇ ਬੜਾ ਸਮਝਾਇਆ ਪਰ ਹਜ਼ੂਰ ਕਹਿਣ ਲੱਗੇ ਨਾ ਬਈ ਬਾਲੇ ਇਹ ਸਭ ਤੋਂ ਸੱਚਾ ਸੌਦਾ ਹੈ ਝੂੜ ਕਾਣੇ ਜਾ ਕੇ ਰਸਤ ਲਿਆ ਕੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਰਸਤ ਲਿਆਂ ਦੀ ਲਓ ਮਹਾਂਪੁਰਸ਼ੋ ਭੋਜਨ ਤਿਆਰ ਕਰੋ ਕੀਤਾ ਤੇ ਹਜ਼ੂਰ ਆਪ ਭੁੱਖਿਆਂ ਸਾਧੂਆਂ ਨੂੰ ਪ੍ਰਸ਼ਾਦਾ ਪੈ ਚੁਕਾਉਂਦੇ ਪ੍ਰਸ਼ਾਦ ਚੁਕਾਇਆ ਸ਼੍ਰੋਮਣੀ ਸੰਤ ਨੇ ਵੇਖਿਆ ਕੌਣ ਹੈ ਅਵਸਥਾ ਛੋਟੀ ਹੈ ਮਸਤਕ ਤੇ ਬੜਾ ਜਲਾਲ ਹੈ ਇਹਦੇ ਨੈਣਾਂ ਵਿਚ ਕੋਈ ਅਗੰਮੀ ਮਸਤੀ ਹੈ ਬੋਲਣ ਚ ਬੜੀ ਮਿਠਾਸ ਹੈ ਪਤਾ ਨੀ ਇਹ ਕੌਣ ਹੈ ਜਿਸ ਵੇਲੇ ਅੰਤਰ ਧਿਆਨ ਹੋ ਕੇ ਇਸ ਨੇ ਵੇਖਿਆ ਫਿਰ ਰਹਿ ਨਹੀਂ ਸਕਿਆ
ਤੇ ਉਠਿਆ ਤੇ ਮੇਰੇ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਲੈ ਪਿਆ। ਸਾਰੇ ਸਾਧੂ ਕਹਿਣ ਲੱਗੇ, ਗੁਰੂ ਜੀ ਇਹ ਕੀ ਛੋਟਾ ਜਿਹਾ ਬਾਲਕਾ ਇਹਦੇ ਚਰਨਾਂ ਤੇ ਢਹਿ ਪਏ। ਸ਼੍ਰੋਮਣੀ ਸਾਧੂ ਨੇ ਕਿਹਾ ਕਿ ਭਾਈ ਇਹਨੂੰ ਬਾਲਕਾ ਨਾ ਸਮਝੋ, ਇਹ ਤਾਂ ਆਪ ਨਿਰੰਕਾਰ ਹੈ। ਆਖੋ ਸ੍ਰੀ ਵਾਹਿਗੁਰੂ। ਸਾਰਿਆਂ ਨੇ ਨਮਸਕਾਰ ਕੀਤੀ। ਹਜ਼ੂਰ ਵਿਦਾ ਹੋਏ ਬਾਲਿਆ, ਆਉਣ ਵਾਪਸ ਚਲੀ ਆਏ। ਜਿਸ ਨਾਨਕੇ ਆਣੇ ਦੇ ਕੋਲ ਪਹੁੰਚੇ, ਹਜ਼ੂਰ ਕਹਿਣ ਲੱਗੇ, ਬਾਲਿਆ ਅਸੀਂ ਤਾਂ ਇੱਥੇ ਵਣਾਂ ਦੀਆਂ ਚੰਗੀਆਂ ਚ ਬਹਾਂਗੇ ਤੇ ਤੂੰ ਘਰ ਜਾ। ਬਾਲੇ ਨੇ ਸੋਚਿਆ ਵੀ ਉਸ ਵੇਲੇ ਸਮਝਾਇਆ ਸੀ, ਸਮਝੇ ਨਹੀਂ, 20 ਰੁਪਏ ਸਾਧਾਂ ਨੂੰ ਖਵਾ ਦਿੱਤੇ ਹਨ ਤੇ ਹੁਣ ਡਰਦੇ ਮਾਰੇ ਘਰ ਨਹੀਂ ਜਾਂਦੇ। ਬਾਲਾ ਘਰ ਆ ਗਿਆ। ਕਾਲੂ ਨੂੰ ਪਤਾ ਲੱਗਾ ਵੀ ਬਾਲਾ ਆਇਆ, ਨਾਨਕ ਨਹੀਂ ਆਇਆ। ਭਾਈ ਬਾਲੇ ਦੇ ਘਰ ਚਲੇ ਗਏ ਮਹਿਤਾ ਕਾਲੂ। ਬਾਲਿਆ ਜੀ ਮਹਾਰਾਜ, ਨਾਨਕ ਕਿੱਥੇ ਹੈ? ਭਾਈ ਬਾਲਾ ਨਹੀਂ ਬੋਲਿਆ, ਭਾਈ ਬੋਲਤਾ ਸੀ 20 ਰੁਪਏ ਤੁਹਾਨੂੰ ਦਿੱਤੇ ਸਨ, 20 ਦੇ 30 ਬਣਾਏ ਕਿ 25 ਦੱਸ। ਤੋ ਬਾਲਾ ਕਹਿਣ ਲੱਗਾ, ਮਹਿਤਾ ਜੀ 30 ਤੇ 25 ਕੀ ਬਣਾਉਣੇ, ਸਾਨੂੰ ਤਾਂ ਮੂੜੀ ਗੁੱਲ ਹੈ। ਆਖੋ ਸ੍ਰੀ ਵਾਹਿਗੁਰੂ। ਮੂੜੀ ਗੁੱਲ ਕਿਸ ਤਰ੍ਹਾਂ? ਸਾਰੀ ਵਿਖਿਆ ਦੱਸ। ਮੈਂ ਤੇ ਕਾਲੂ ਨੂੰ ਕ੍ਰੋਧ ਆ ਗਿਆ, ਗੁੱਸੇ ਦੀ ਜਵਾਲਾ ਅੰਦਰ ਬਲ ਉੱਠੀ। ਕਿੱਥੇ ਹੈ ਨਾਨਕ? ਮੇਰਾ ਘਰ ਉਜਾੜ ਦਿੱਤਾ। ਇਹ ਨਹੀਂ ਸੀ ਪਤਾ ਕਾਲੂ ਨੂੰ ਕਿ ਇਹ ਉਜਾੜਦਾ ਨਹੀਂ, ਇਹ ਤਾਂ ਉਜੜਿਆਂ ਨੂੰ ਵਸਾਉਣ ਵਾਸਤੇ ਆਇਆ। ਆਖੋ ਸ੍ਰੀ ਵਾਹਿਗੁਰੂ। ਅੱਜ ਕਿੱਥੇ ਹੈ ਨਾਨਕ? ਮੈਂ ਤਾਂ ਕਾਲੂ ਜਾ ਰਿਹਾ ਉਸੇ। ਮਾਤਾ ਤ੍ਰਿਪਤਾ ਨੂੰ ਪਤਾ ਲੱਗਾ, ਬੁਲਾਇਆ ਬੇਬੇ ਨਾਨਕੀ, ਨਾਨਕੀ ਅੱਜ ਤੇਰੇ ਪਿਤਾ ਨੂੰ ਬੜਾ ਗੁੱਸਾ ਚੜਿਆ, ਪਤਾ ਨੀ ਮੇਰੇ ਲਾਲ ਨੂੰ ਕੀ ਆਖੇਗਾ, ਤੂੰ ਸਮਝਾ ਜਾ ਕੇ। ਕੋਈ ਨੀ, 20 ਰੁਪਏ ਹੀ ਹਨ। ਮੈਂ ਤਾਂ ਕਾਲੂ ਜਾ ਰਿਹਾ। ਪਿੱਛੇ ਬੇਬੇ ਨਾਨਕੀ ਤੁਰ ਪਈ। ਮਾਤਾ ਨੇ ਸੋਚਿਆ ਨੌਜਵਾਨ ਧੀ ਨੂੰ ਘਰੋਂ ਭੇਜ ਦਿੱਤਾ ਹੈ, ਇਹ ਵੀ ਪਿੱਛੇ ਤੁਰ ਪਈ। ਮੈਂ ਤਾਂ ਕਾਲੂ ਪਹੁੰਚਿਆ ਕਿੱਥੇ? ਜਿੱਥੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਮਾਧੀ ਲਗਾ ਕੇ ਬੈਠੇ ਸਨ। ਜਾਂਦਿਆਂ ਸਾਰੀ ਬਾਹ ਫੜ ਲਏ, ਖੜਾ ਕਰ ਲਏ ਤੇ ਕ੍ਰੋਧ ਵਿਚ ਆ ਕੇ ਕਿਹਾ, ਕਿੱਥੇ ਹਨ ਮੇਰੇ 20 ਰੁਪਏ? ਹਜ਼ੂਰ ਨੇ ਇੱਕ ਵਾਰੀ ਨੇਤਰ ਖੋਲੇ ਤੇ ਤੱਕਿਆ, ਫਿਰ ਨੀਵੀਂ ਪਾ ਲਈ। ਕਾਲੂ ਦੇ ਅੰਦਰ ਗੁੱਸਾ ਸੀ, ਗੁੱਸੇ ਵਿਚ ਆ ਕੇ ਫਿਰ ਮਹਿਤੇ ਕਾਲੂ ਨੇ ਕੀ ਕੀਤਾ? ਮਹਿਤੇ ਦਾ ਖੱਬਾ ਹੱਥ ਉੱਠਿਆ ਤੇ ਮੇਰੇ ਧੰਨ ਗੁਰੂ ਨਾਨਕ ਦੇ ਸੱਜੇ ਗਲ ਤੇ ਚਪੇੜ ਜਾ ਵਜੀ। ਬੇਬੇ ਪਿੱਛੋਂ ਆਈ, ਛੇਤੀ ਛੇਤੀ ਪਹੁੰਚੀ ਇਸ ਖਿਆਲ ਵਿਚ ਕਿ ਮੈਂ ਟਾਈਮ ਨਾਲ ਪਹੁੰਚ ਗਈ ਹਾਂ, ਅਜੇ ਮੇਰੇ ਵੀਰ ਨੂੰ ਕੁਝ ਨਹੀਂ ਕਿਹਾ ਪਿਤਾ ਨੇ। ਪਰ ਜਿਸ ਵੇਲੇ ਮੀਂਹ ਜਲਾ ਕੇ ਵੇਖਿਆ, ਕੀ ਤੱਕਿਆ, ਮੇਰੇ ਨਿਰੰਕਾਰੀ ਵੀਰ ਦੇ ਮੂੰਹ ਦੇ ਉੱਤੇ ਨੀਲ ਪੈ ਗਏ। ਜੱਫੀ ਪਾ ਲਈ ਕਾਲੂ, ਪਿਤਾ ਜੀ ਮੇਰੇ ਵੀਰ ਨੂੰ ਨਾ ਮਾਰੋ। ਫਿਰ ਬੇਬੇ ਨਾਨਕੀ ਰੋ ਕੇ ਅਰਦਾਸ ਕਰਦੀ ਹੈ।

ਸੇ ਉਹ ਦੁਨੀਆਂ ਦੇ ਲੋਕੋ ਮੈਂ ਗੁਰੂ ਨਾਨਕ ਦਾ ਦੀਵਾਨਾ ਹੁਣ ਥੋੜਾ ਇਹ ਤਾਂ ਤੁਰੋ ਪਿਆਰ ਮੈਨੂੰ ਮਿਲਿਆ ਰਾਹੇ ਬੁਲਾਰ।

ਗੁਰੂ ਨਾਨਕ ਦਾ ਦੀਵਾਨ ਰਾਏ ਪ੍ਰਸਾਦ, ਮੇਰੇ ਤਨ ਗੁਰੂ ਨਾਨਕ ਦਾ ਦੀਵਾਨ। ਮੰਗਣਾ ਕੀ ਹੈ? ਗੁਰੂ ਦੇ ਦਰਸ਼ਨ ਕਰਨਾ ਚਾਹੀਦਾ।

ਇਧਰੋਂ ਤੋੜ ਉੱਡੀ। ਕਾਲੂ ਵੇਖ ਕੌਣ ਤੇ ਆਉਂਦਾ ਹੈ, ਕਿਧਰੇ ਮੇਰਾ ਗੁਰੂ ਨਾਨਕ ਤਾਂ ਨਹੀਂ ਤੇ ਆਉਂਦਾ। ਕਾਲੂ ਨੇ ਚੱਕਿਆ ਕੋਈ ਰੱਥ ਆ ਰਿਹਾ, ਨੇੜੇ ਆਇਆ ਰੱਥ, ਕੀ ਤੱਕਿਆ ਵਿੱਚ ਬੇਬੇ ਨਾਨਕੀ ਬੈਠੀ ਆ। ਖੋ ਸ੍ਰੀ ਵਾਹਿਗੁਰੂ ਰਾਏ ਜੀ ਨਾਨਕੀ ਆਈ। ਰਾਏ ਬਲਾਲ ਉੱਠ ਕੇ ਖੜਾ ਹੋ ਗਿਆ, ਕਾਲੂ ਇਸ ਮਾਤ ਲੋਕ ਵਿੱਚ ਵੀ ਪਹਿਲੇ ਨਾਨਕੀ ਆਈ ਤੇ ਪਿੱਛੇ ਨਾਨਕ ਆਇਆ, ਤੇ ਜੇ ਤਲੌਂਦੀ ਦੇ ਅੰਦਰ ਨਾਨਕੀ ਆਈ ਹੈ ਤਾਂ ਮੇਰਾ ਖਿਆਲ ਹੈ ਬੇਬੇ ਨਾਨਕੀ ਦਾ ਸੋਹਣਾ ਵੀਰ ਵੀ ਕਿਧਰੋਂ ਆਉਂਦਾ ਹੋਵੇਗਾ। ਨੇੜੇ ਪਹੁੰਚ ਬੇਬੇ ਨੇ ਤੱਕਿਆ ਮੇਰੇ ਨਿਰੰਕਾਰੀ ਵੀਰ ਦੇ ਚਰਨਾਂ ਦਾ ਆਸ਼ਕ ਰਾਏ ਬੁਲਾਰ, ਅਦਬ ਨਾਲ ਰੱਤ ਉਤਰੀ। ਰਾਏ ਬੁਲਾਰ ਨੇ ਰੋ ਕੇ ਕਿਹਾ ਨਾਨਕੀ ਸੁਣਾ ਕੋਈ ਆਪਣੇ ਵੀਰ ਦੀ ਸੋ, ਕਿੱਥੇ ਹੈ ਮੇਰਾ ਧੰਨ ਗੁਰੂ ਨਾਨਕ ਜਿਸ ਦੇ ਪਿਆਰ ਨੇ ਮੈਨੂੰ ਵਿਆਕੁਲ ਕਰ ਦਿੱਤਾ, ਅਜੇ ਨਹੀਂ ਆਇਆ ਮੇਰਾ ਵੀਰ। ਨਹੀਂ ਨਾਨਕੀ, ਵੇਖ ਵੇਖ ਕੇ ਅੱਖਾਂ ਵੀ ਥੱਕ ਗਈਆਂ, ਨਹੀਂ ਆਇਆ ਅਜੇ ਮੇਰਾ ਉਹ ਨਿਰੰਕਾਰੀ ਰੱਬੀ ਨੂਰ ਵਲੀ ਅੱਲਾ ਪੀਰਾਨ ਪੀਰ ਗੁਰੂ ਨਾਨਕ। ਬੇਬੇ ਨੇ ਕਿਹਾ ਮੈਨੂੰ ਤਾਂ ਰਾਤੀ ਸੋਹਣੇ ਦਰਸ਼ਨ ਦੇ ਕੇ ਕਿਹਾ ਸੀ ਬੇਬੇ ਤੂੰ ਚੱਲ ਤਲਵੰਡੀ ਅਸੀਂ ਵੀ ਆਵਾਂਗੇ, ਪਰ ਅਜੇ ਨਹੀਂ ਆਏ। ਨਹੀਂ ਨਾਨਕ, ਬੜੀਆਂ ਅਰਦਾਸਾਂ ਕੀਤੀ, ਨਾਨਕੀ ਤੂੰ ਅਰਦਾਸ ਕਰ, ਅਸੀਂ ਪਾਪੀ ਹਾਂ, ਸਾਡੀਆਂ ਅਰਦਾਸਾਂ ਨਹੀਂ ਸੁਣਦਾ, ਤੂੰ ਅਰਦਾਸ ਕਰ। ਸੱਤ ਬੱਚੇ ਬੇਬੇ ਘਰ ਆਈ, ਅੱਗੇ ਆ ਕੇ ਕੀ ਤੱਕਿਆ ਮਾਤਾ ਤ੍ਰਿਪਤਾ ਬੇਸੁੱਧ ਪਈ। ਬੇਬੇ ਨੇ ਆ ਕੇ ਪਿਆਰ ਨਾਲ ਮਾਂ ਨੂੰ ਆਵਾਜ਼ ਦਿੱਤੀ, ਮਾਤਾ ਤ੍ਰਿਪਤਾ ਨੇ ਨੇਤਰ ਖੋਲੇ, ਕੀ ਤੱਕਿਆ ਨਾਨਕ ਦੇ ਪਿਆਰੇ ਜੁੜੀ ਬੈਠੀ ਸਾਂ, ਪਰ ਨਾਨਕ ਦੀ ਭੈਣ ਆ ਗਈ ਹੈ। ਸਤਿਕਾਰ ਕੀ ਨਾਨਕੀ, ਕੋਈ ਆਪਣੇ ਵੀਰ ਦੀ ਸੋਚ ਸੁਣਾ। ਵੇਖਣਾ ਇੱਕ ਸਾਲ ਨੇ, ਦੋ ਨੇ, ਬਾਰਾਂ ਸਾਲ, ਨਿਰੰਕਾਰ ਨੇ ਵਡੇਰੀ ਅਵਸਥਾ ਵਿੱਚ ਇੱਕੋ ਪੁੱਤਰ ਦਿੱਤਾ ਤੇ ਉਹ ਵੀ ਬਾਰਾਂ ਸਾਲਾਂ ਤੋਂ ਵਿਛੜੇ। ਬਾਰਾਂ ਸਾਲਾਂ ਦਾ ਵਿਛੋੜਾ, ਜਿਸ ਮਾਂ ਨੂੰ ਇਕਲੌਤੇ ਪੁੱਤਰ ਦਾ ਮਿਲ ਗਿਆ ਹੋਵੇ ਉਸ ਮਾਂ ਦੇ ਦਿਲ ਕੋਲ ਪੁੱਛੋ। ਵੇਖਣਾ ਨਾਨਕੀ, ਪੂਰੂ ਮਾਸੀ ਆਈ, ਮੈਂ ਇੰਤਜ਼ਾਰ ਕੀਤੀ ਆਵੇਗਾ ਮੇਰਾ ਲਾਲ, ਪੂਰੂ ਮਾਸੀ ਲੰਘ ਗਈ, ਗੁਰੂ ਨਾਨਕ ਆਇਆ ਹੀ। ਫਿਰ ਮੈਂ ਆਪਣੇ ਹੱਥੀ ਸੂਤਰ ਕੱਤਿਆ, ਕੱਪੜਾ ਬਣਾ ਕੇ ਕੱਟ ਕੇ ਚੋਲਾ ਤਿਆਰ ਕੀਤਾ, ਆਵੇਗਾ ਨਾਨਕ ਉਹਦੇ ਗਲ ਵਿਚ ਪਾਵਾਂਗੀ। ਪੂਰਮਾਸ਼ੀ ਲੰਘੀ, ਚੋਲਾ ਉਸੇ ਤਰ੍ਹਾਂ ਪਿਆ, ਇੱਕ ਨਹੀਂ ਦੋ ਨਹੀਂ ਨਾਨਕੀ, ਬਾਰਾਂ ਚੋਲੇ ਤਿਆਰ ਹੋਏ ਪਏ, ਪਰ ਚੋਲੇ ਤਿਆਰ ਹਨ, ਚੋਲੇ ਪਾਉਣਾ ਨਹੀਂ ਆਉਂਦਾ। ਨਾਨਕੀ ਤੂੰ ਅਰਦਾਸ ਕਰ, ਤੇਰੇ ਨਾਲ ਬੜਾ ਪਿਆਰ ਕਰਦਾ ਸੀ ਮੇਰਾ ਲਾਲ। ਮਾਤਾ ਦੀ ਹਾਲਤ ਨੂੰ ਵੇਖ ਕੇ ਪਿਆਰੀ ਸਾਧ ਸੰਗਤ ਬੇਬੇ ਨਾਨਕੀ ਦੀਆਂ ਅੱਖਾਂ ਵੀ ਵਸ ਪਈ, ਰੋ ਕੇ ਕਰਦੀ ਏ ਅਰਦਾਸ। ਕਿਹੜੀ ਅਰਦਾਸ? ਜਿਹੜੀ ਰਾਏ ਬੁਲਾਰ ਪਿਆ ਕਰਦਾ ਹੈ, ਆਓ ਆਪਾਂ ਵੀ ਕਰੀਏ।

ਜਿਹਨਾਂ ਨੇਤਰਾਂ ਚ ਦਰਸ਼ਨਾਂ ਦੀ ਸਿੱਖ ਹੈ ਉਹਨਾਂ ਨੂੰ ਨੀਂਦਰ ਕਿੱਥੇ। ਅੱਜ ਬੇਬੇ ਨਾਨਕ ਸਾਰੀ ਦੁਨੀਆਂ ਸੁੱਤੀ ਹੈ, ਬੇਬੇ ਜਾਗ ਰਹੀ ਹੈ, ਕੋਠੇ ਤੇ ਚੜ ਗਈ, ਚਿੱਟੀ ਦੁੱਧ ਵਰਗੀ ਚਾਨਣੀ ਰਾਤ ਹੈ, ਦੂਰ ਦੂਰ ਵੇਖਦੀ ਹੈ, ਕਿਧਰੋਂ ਆਉਂਦਾ ਹੋਵੇ ਮੇਰਾ ਨਿਰੰਕਾਰੀ ਵੀਰ, ਨਹੀਂ ਹੈ, ਫਿਰ ਰੋ ਪੈਂਦੀ ਹੈ, ਅੱਖਾਂ ਵਿਚੋਂ ਪਾਣੀ, ਸਾਵਣ ਭਾਦੋ ਦੀਆਂ ਝੜੀਆਂ ਲੱਗ ਜਾਂਦੀਆਂ ਹਨ ਤੇ ਕਰਦੀ ਏ

ਹੁਣ ਦੇਰੀਆਂ ਨਾਲ ਆ ਕੇ ਦਰਸ਼ਨ ਦੇ। ਮੈਨੂੰ ਇਹ ਨਹੀਂ ਮਾਣ ਕੇ ਤੂੰ ਮੇਰਾ ਵੀਰ ਹੈ, ਮੈਂ ਤਾਂ ਨਿਮਾਣੀ ਭੈਣ ਤੇਰੇ ਜੀ ਅਰਦਾਸ ਕਰਦੀ। ਜਿਵੇਂ ਆਪਣੇ ਸਿੱਖਾਂ ਨੂੰ ਤਾਰਦਾ ਰਿਹਾ ਹੈ ਤੇ ਹੁਣ ਵੀ ਤਾਰਿਆ ਵੀਰ, ਮੈਂ ਨਿਮਾਣੀ ਤੇਰੀ ਭੈਣ। ਰੋ ਪੀਲੇ ਦੇ ਤੇ ਕੋਠੇ ਤੇ ਖੜੋਤੀ ਅੱਧੀ ਰਾਤ ਵੇਲੇ ਤੇਰੇ ਬੇਬੇ ਨੇ ਅਰਦਾਸ ਕੀਤੀ।

ਲਾਗੇ ਗਏ ਮੇਰਾ ਧੰਨ ਗੁਰੂ ਨਾਨਕ ਨੇ ਜਪਾਉਂਦਾ ਜਾ ਰਿਹਾ ਸਤ ਕਰਤਾਰੀ ਤੇ ਪਿੱਛੇ 33 ਕਰੋੜ ਦੇਵਤਾ ਮੇਰੇ ਧੰਨ ਗੁਰੂ ਨਾਨਕ ਦੇ ਤਲੀਆਂ ਦੀ ਖਾਕ ਚਟਪਾਉਂਦਾ ਆਖੋ ਸ੍ਰੀ ਵਾਹਿਗੁਰੂ ਲੈ ਮਰਦਾਨੇ ਹੁਣ ਬੋਲੀ ਨਾ ਬੇਬੇ ਨਾਨਕੀ ਦੀ ਆਸ ਪੂਰਨ ਕਰਨੀ ਹਜ਼ੂਰ ਆਏ ਅਡੋਲੀ ਆ ਕੇ ਬੇਬੇ ਨਾਨਕੀ ਦੀ ਹੱਥਾਂ ਤੂੰ ਮੱਖਣ ਚੁੱਕਿਆ ਤੇ ਪਿਆਰ ਨਾਲ ਵਚਨ ਕੀਤਾ ਬੇਬੇ ਬੋਲ ਸਤ ਕਰਤਾਰ ਬੇਬੇ ਦੇ ਕੰਨਾਂ ਚ ਸਤ ਕਰਤਾਰ ਦੀ ਆਵਾਜ਼ ਪਈ ਸਾਰੀ ਸੁਰਤ ਕੰਨਾਂ ਵਿਚ ਲਿਆ ਕੇ ਇਹ ਆਵਾਜ਼ ਤੋਂ ਮੇਰੇ ਵੀਰਨ ਦੀ ਜਾਪਦੀ ਹੈ ਜੋ ਨੇਤਰ ਖੋਲੇ ਬੇਬੇ ਨੇ ਕੀ ਤੱਕਿਆ ਜਿਸ ਮੂਰਤ ਦਾ ਧਿਆਨ ਪਈ ਤਰਦੀ ਸਾਂ ਮੂਰਤ ਸੂਰਤ ਬਣ ਕੇ ਮੇਰਾ ਵੀਰ ਸਾਹਮਣੇ ਖਲੋਤਾ ਵੀਰ ਮੇਰਾ ਨਿਰੰਕਾਰੀ ਵੀਰ ਵੀਰ ਜੀ ਆ ਗਏ ਹੋ ਹਾਂ ਬੇਬੇ ਤੇਰੀਆਂ ਅਰਦਾਸਾਂ ਨੂੰ ਸੁਣ ਕੇ ਆ ਗਏ ਬੇਬੇ ਉੱਠੀ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਣ ਲੱਗੀ ਮਰਿਆਦਾ ਪੁਰਸ਼ੋਤਮ ਹਜ਼ੂਰ ਨੇ ਬੇਬੇ ਦਾ ਹੱਥ ਬੇਬੇ ਦਾ ਸਿਰ ਆਪਣੇ ਹੱਥਾਂ ਤੇ ਲੈ ਲਿਆ ਤੇ ਬਚਨ ਕੀਤਾ ਬੇਬੇ ਮੱਥਾ ਨਾ ਟੇਕ ਤੂੰ ਵੱਡੀ ਐ ਆਖੋ ਸ੍ਰੀ ਵਾਹਿਗੁਰੂ ਰੋਕ ਦੇਈ ਬੇਬੇ ਵੀਰਵੇ ਤੂੰ ਵੱਡਾ ਹੈ ਕਿ ਮੈਂ ਵੱਡੀ ਤੂੰ ਵੱਡਾ ਹੈ ਜਿਸਨੇ ਕਲਯੁਗੀ ਜੀਵਾਂ ਦਾ ਉਧਾਰ ਕੀਤਾ ਹੈ ਸੱਜਣ ਠੱਗ ਨੂੰ ਸੰਤ ਬਣਾਇਆ ਹੈ ਵਲੀ ਕਨਾਰੀ ਦਾ ਮਾਨ ਤੋੜਿਆ ਹੈ ਪੱਥਰ ਨੂੰ ਪੰਜੇ ਲਗਾ ਕੇ ਮੋਮ ਕਰਨ ਵਾਲਿਆ ਤੂੰ ਵੱਡਾ ਕਿ ਮੈਂ ਵੱਡੀ ਨਾ ਬੇਬੇ ਮਰਿਆਦਾ ਵੀ ਰੱਖੀ ਪਰ ਵੀਰ ਮਾਤਾ ਨੂੰ ਮਿਲੇ ਹੋ ਕਿ ਨਹੀਂ ਬੇਬੇ ਪਹਿਲਾਂ ਤੇਰੇ ਕੋਲ ਆਏ ਮਾਂ ਨੂੰ ਵੀ ਮਿਲੋ ਹਜ਼ੂਰ ਆਏ ਅੱਗੇ ਮਾਤਾ ਤ੍ਰਿਪਤਾ ਬੇਸੁੱਧ ਪਈ ਹਜ਼ੂਰ ਨੇ ਬੜੇ ਪਿਆਰ ਨਾਲ ਜਾ ਕੇ ਗਲੂੰਗੜੀ ਪਾਈ ਤੇ ਕਿਹਾ ਮਾਂ ਮੈਂ ਆ ਗਿਆ ਆਖੋ ਸੀ ਨੇਤਰ ਖੁੱਲ ਗਿਆ ਅੱਜ ਮਾਤਾ ਤ੍ਰਿਪਤਾ ਨੂੰ 12 ਸਾਲਾਂ ਦਾ ਵਿਛੜਿਆ ਨਿਰੰਕਾਰੀ ਪੁੱਤਰ ਮਿਲਿਆ ਆਖੋ ਸ੍ਰੀ ਵਾਹਿਗੁਰੂ ਮੱਥਾ ਚੁੰਮਿਆ ਪਿਆਰ ਕੀਤਾ ਨਾਨਕੀ ਲਿਆ ਚੋਲਿਆਂ ਵਾਲੀ ਗੰਢ ਲਿਆਂਦੀ ਹੁਣ ਮਾਤਾ ਤ੍ਰਿਪਤਾ ਆਪਣੇ ਸੋਹਣੇ ਪੁੱਤਰ ਨੂੰ 1 ਚੋਲਾ ਪਵਾਇਆ ਦੂਜਾ ਤੀਜਾ 12 ਚੋਲੇ ਪਵਾਤੇ ਆਖੋ ਸ੍ਰੀ ਵਾਹਿਗੁਰੂ ਵੇਖ ਵੇਖ ਵਿਖਰਦੀ ਹੈ ਤੇ ਕਹਿੰਦੀ ਏ ਨਾਨਕ ਹੁਣ ਨਾ ਬਾਹਰ ਜਾਈ ਨਾਨਕ ਜੀ ਅੰਮੀ ਪਿਤਾ ਨੂੰ ਵੀ ਮਿਲੇ ਹੋ ਕਿ ਨਹੀਂ ਮਾਤਾ ਤ੍ਰਿਪਤਾ ਨੇ ਕਿਹਾ ਨਾਨਕ ਫਿਰ ਪਿਤਾ ਨੂੰ ਵੀ ਮਿਲ ਤੇਰੇ ਪਿਆਰ ਦੀਵਾਨੇ ਹੋਏ ਫਿਰਦੇ ਹਜ਼ੂਰ ਉੱਠੇ ਮੈਂ ਤੇ ਕਾਲੂ ਕੋਲ ਆਏ ਤੇ ਹਜ਼ੂਰ ਨੇ ਪਿਤਾ ਸਮਝ ਕੇ ਮੈਂ ਤੇ ਕਾਲੂ ਅੱਗੇ ਨਮਸਕਾਰ ਕੀਤੀ ਤੇ ਮੈਂ ਤਾਂ ਕਾਲੂ ਭੁੱਬਾਂ ਮਾਰ ਕੇ ਰੋ ਪਿਆ ਕਹਿਣ ਲੱਗਾ ਉਹ ਨਾਨਕ ਅੱਜ ਮੇਰੀਆਂ ਅੱਖਾਂ ਖੁੱਲ ਗਈਆਂ ਮੇਰੇ ਅੱਗੇ ਮੱਥਾ ਨਾ ਟੇਕ ਮੈਂ ਕਲਯੁਗੀ ਜੀ ਬੰਦਾ ਗੰਦਾ ਹਾਂ ਤੂੰ ਰੱਬੀ ਨੂਰ ਨਾ ਪਿਤਾ ਜੀ ਮਰਿਆਦਾ ਰੱਖਣੀ ਕਾਲੂ ਨੇ ਕਿਹਾ ਨਾਨਕ ਫਿਰ ਰਾਏ ਬੁਲਾਰ ਨੂੰ ਮਿਲੇ ਹੋ ਕਿ ਨਹੀਂ ਪਿਤਾ ਜੀ ਫਿਰ ਰਾਏ ਬੁਲਾਰ ਨੂੰ ਵੀ ਮਿਲੇ ਹਜ਼ੂਰ ਤੁਰ ਪਏ ਅੱਜ ਸਾਰਿਆਂ ਨੂੰ ਦਰਸ਼ਨ ਦੇਂਦੇ ਜਿਸ ਵੇਲੇ ਰਾਏ ਬੁਲਾਰ ਕੋਲ ਆਏ ਰਾਏ ਬੁਲਾਰ ਰੋ ਰਿਹਾ ਹੈ ਤੇ ਪਿਆ ਕਹਿੰਦਾ ਹੈ ਕਿ ਸਦਾ ਦਰਸ਼ਨਾਂ ਦੀ ਦਾਤ ਬਖਸ਼ੋ ਆਖੋ ਸ੍ਰੀ ਵਾਹਿ ਤੇ ਆਪਣੀ ਯਾਦ ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਤੇਰਾ ਨਾਮ ਜਪੀ ਨਾਮ ਦੇ ਸਦਕੇ ਨਾਮ ਹੀ ਮਿਲ ਜਾਏਗਾ ਤੋ ਆਓ ਪਿਆਰੀ ਸਾਧ ਸੰਗਤ ਆਪ ਸਾਰੇ ਧੰਨ ਹੋ ਜੋ ਇਸ ਸਮੇਂ ਉਧਰ ਇੰਦਰ ਦੇਵਤਾ ਵਸ ਰਿਹਾ ਹੈ ਉਧਰ ਇੰਦਰ ਦੇਵਤਾ ਹਾਜ਼ਰੀ ਲਗਵਾ ਰਿਹਾ ਹੈ ਤੇ ਇਧਰ ਤੁਸੀਂ ਗੁਰੂ ਨਾਨਕ ਦੇ ਚਰਨਾਂ ਵਿਚ ਜੁੜੇ ਇਹ ਪਿਆਰ ਹੈ ਇੱਕ ਵਾਰੀ ਵੱਡੇ ਬਾਬਾ ਜੀ ਦਿੱਲੀ ਦੀਆਂ ਸੰਗਤਾਂ ਦੀ ਅਰਦਾਸ ਸੁਣ ਕੇ ਦਿੱਲੀ ਆਏ ਜਿੱਥੇ ਹੁਣ ਨਿਊ ਰਜਿੰਦਰ ਨਗਰ ਹੈ ਇੱਥੇ ਪਹਿਲਾਂ ਖੂਨੀ ਨਾਲਾ ਹੁੰਦਾ ਸੀ ਹੁਣ ਤਾਂ ਬੜੀਆਂ ਆਬਾਦੀਆਂ ਉਸ ਵੇਲੇ ਜੰਗਲ ਹੀ ਜੰਗਲ ਸੀ ਬਾਬਾ ਜੀ ਨੇ ਇੱਥੇ ਬਖਸ਼ਿਸ਼ ਕੀਤੀ ਪਰ ਜਿਹੜੇ ਆਸ਼ਕ ਸਨ ਉਹ ਰੋਜ਼ ਪਹੁੰਚਦੇ ਸਨ ਪਿਆਰੀ ਸਾਧ ਸੰਗਤ ਪਟਿਆਲੇ ਦੇ ਰਹਿਣ ਵਾਲੇ ਸਰਦਾਰ ਹਰਚੰਦ ਸਿੰਘ ਜੀ ਐਗਰੀਕਲਚਰ ਕਮਿਸ਼ਨਰ ਪਟਿਆਲੇ ਤੋਂ ਦਿੱਲੀ ਦਰਸ਼ਨ ਕਰਨ ਵਾਸਤੇ ਆਏ ਰਾਏ ਬਹਾਦਰ ਨਾਰਾਇਣ ਸਿੰਘ ਜੀ ਰਾਧਾ ਸਵਾਮੀ ਮੱਤ ਦੇ ਸਨ ਉਨ੍ਹਾਂ ਕੋਲ ਠਹਿਰੇ ਅੰਮ੍ਰਿਤ ਵੇਲੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਣ ਲੱਗੇ
तो राय बाद नारायण सिंह जी कह लगे हरचंद सिंह असि भी नाल चलांगे जी सदके चलो जी। कार च बैठे आ गए अगे कीर्तन हो रहा है अमृत वेले आसा जी दीवार दा तो बाबा जी धरती पुटके नीवे बहिंदे सन बरागन लगाई है हुण भी कर लो दर्शन बरागन लगा के मस्ती झूम रहे हैं ते प्यारी सात संगत बारिश शुरू हो गई। साहिबान नहीं सी कोई उते छत नहीं सी बाहर ही दीवान सजिया होया सी तो बाबा जी ने इशारा किया भाई कीर्तन करन वालियां उते कपड़े तान दे तान दिते ते बाबा जी ने रागी सिंह नू कहा ए तुकां पढ़ो केड़ियां आप भी पढ़ ली

ਪਰਿਵਾਰ ਜਿਨ੍ਹਾਂ ਨੂੰ ਭਾਈ ਬਾਬਾ ਜੀ ਮਹਾਂਪੁਰਸ਼ਾਂ ਦੀ ਸੰਗਤ ਹੋਈ ਤੇ ਮਿਲਿਆ ਕੀ ਗੁਰੂ ਨਾਨਕ ਦਾ ਪਿਆਰ ਆਖੋ ਸ੍ਰੀ ਵਾਹਿਗੁਰੂ ਉਹ ਆਪ ਤੁਸੀਂ ਤੱਕ ਹੀ ਰਹੇ ਗੁਰੂ ਨਾਨਕ ਦੀ ਸੇਵਾ ਗੁਰੂ ਨਾਨਕ ਦਾ ਸਤਿਕਾਰ ਇਹ ਮਹਾਂਪੁਰਸ਼ਾਂ ਦੀ ਸੰਗਤ ਹੈ ਜਿੱਥੇ ਗੁਰੂ ਦੀ ਸੇਵਾ ਹੈ ਭਾਈ ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਤੋ ਇਹ ਮਿਹਰ ਹੈ ਗੁਰੂ ਦੀ ਪਿਆਰੀ ਸਾਧ ਸੰਗਤ ਕਿਸ ਤਰ੍ਹਾਂ ਮਨ ਪਿਆਰੇ ਜੁੜੇ ਹੈ ਔਰ ਇੱਥੇ ਕੋਈ ਸਵਾਰਥ ਨਹੀਂ ਨਿਰਾਲ ਗੁਰੂ ਨਾਨਕ ਦਾ ਪਿਆਰ ਗੁਰੂ ਨਾਨਕ ਨਾਲ ਜੁੜਨਾ ਆਪ ਜੁੜੇ ਹਨ ਤੇ ਅੱਜ ਉਨ੍ਹਾਂ ਦੇ ਉਦਮ ਦੇ ਸਦਕੇ ਆਪਾਂ ਸਾਰੇ ਜੁੜੇ ਬੈਠੇ ਹਾਂ ਆਖੋ ਸ੍ਰੀ ਵਾਹ ਅਰਦਾਸ ਕਰੀਏ ਦਾਤਾ ਜੀ ਇਸੇ ਤਰ੍ਹਾਂ ਸਦਾ ਵਾਸਤੇ ਜੁੜੋ ਸਦਾ ਵਾਸਤੇ ਜੋੜੀ ਰੱਖੋ ਫੁੱਲ ਡਾਲੀ ਨਾਲ ਲੱਗਾ ਸੋਹਣਾ ਲੱਗਦਾ ਕੋਲਾ ਅੱਗ ਵਿਚ ਪਿਆ ਹੋਇਆ ਚਮਕੀਲਾ ਹੈ ਇਹਦੇ ਅੰਦਰ ਰੋਸ਼ਨੀ ਹੈ ਪਾਣੀ ਨਦੀ ਵਿਚ ਹੀ ਨਿਰਮਲ ਹੈ ਇਸੇ ਤਰ੍ਹਾਂ ਇਹ ਮਨ ਭਾਈ ਗੁਰੂ ਨਾਲ ਬਾਣੀ ਨਾਲ ਸਿਮਰਨ ਨਾਲ ਮਹਾਂਪੁਰਸ਼ਾਂ ਦੇ ਬਚਨਾਂ ਨਾਲ ਜੁੜੇ ਹੋਏ ਨਿਰਮਲ ਹੈ ਆਖੋ ਸ੍ਰੀ ਵਾਹ ਇਹ ਜੁੜੇ ਰਹਾਂਗੇ ਤਾਂ ਗੁਰੂ ਨਾਨਕ ਦੀਆਂ ਸਦਾ ਮਿਹਰਾਂ ਗੁਰੂ ਅੰਗ ਸੰਗ ਵਸੇਗਾ ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਫਿਰ ਜੀਵਨ ਸਫਲ ਫਿਰ ਸਾਡਾ ਹੈ ਲੋਕ ਸੁਖੀ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸ਼ਬਦ ਦੀ ਅਖੀਰਲੀ ਤੁਕ ਪੜ ਕੇ ਸਮਾਪਤੀ ਕਰਦਾ ਤੇ ਨਾਲੇ ਬੇਨਤੀ ਕਰਦਾ ਹਾਂ ਬਈ ਸਰ ਕਰਤਾਰ ਸਿੰਘ ਜੀ ਉਹਨਾਂ ਨੇ ਕੁਛ ਵਾਜੇ ਤੇ ਮਾਇਆ ਰੱਖੀ ਇਹ ਠੀਕ ਹੈ ਵੀ ਮੈਂ ਕੋਈ ਤਿਆਗੀ ਨਹੀਂ ਹਾਂ ਗ੍ਰਸਤੀ ਹਾਂ ਪਰ ਮੈਂ ਬੇਨਤੀ ਕਰਦਾ ਹਾਂ ਬਈ ਇਹ ਮਾਇਆ ਰਹਿਣ ਦਿਓ ਕਿਉਂਕਿ ਆਪਾਂ ਸਾਰੇ ਇੱਥੇ ਹਾਜ਼ਰੀਆਂ ਲਗਾਉਣ ਵਾਸਤੇ ਬੈਠੇ ਪੂਰਵਮਾਸ਼ੀ ਦਾ ਬਾਬਿਆਂ ਦੇ ਠਾਠ ਤੇ ਜਾਈਦਾ ਹੈ ਪੂਰਵਮਾਸ਼ੀ ਤੇ ਆਪ ਬਖਸ਼ਿਸ਼ ਕਰਦੇ ਬਈ ਆਇਆ ਕਰ ਸੱਤ ਵਚਨ ਗਰੀਬ ਨਾਲ ਮੈਨੂੰ ਯਾਦ ਹੈ ਇੱਕ ਵਾਰੀ ਪੋਹ ਦੇ ਵਿਚ ਪੂਰਵਮਾਸ਼ੀ ਆਈ ਪੋਹ ਦਾ ਮਹੀਨਾ ਪੰਜਾਬ ਦੇ ਵਿਚ ਬੜਾ ਠੰਡਾ ਹੁੰਦਾ ਬੜੀ ਸਰਦੀ ਹੁੰਦੀ ਤੋ ਪੂਰਵਮਾਸ਼ੀ ਵਾਲੀ ਰਾਤ ਸੰਗਤ ਬੇਨਤੀ ਕੀਰਤਨ ਹੋਏ ਫਿਰ ਬਾਬਾ ਜੀ ਦੇ ਬਚਨ ਤੇ ਸੰਗਤਾਂ ਬੈਠੀਆਂ ਨਾਲੇ ਅੱਗ ਬਾਲ ਕੇ ਸੇਕ ਰਹੀਆਂ ਤੇ ਨਾਲੇ ਬਚਨ ਸੁਣਦੀਆਂ ਬੜੀ ਠੰਡ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਹੋਏ ਰਾਤੀ ਤਕਰੀਬਨ 12 ਵਜੇ ਸਮਾਪਤੀ ਅੰਮ੍ਰਿਤ ਵੇਲੇ ਫਿਰ ਕੀਰਤਨ ਬਾਬਾ ਜੀ ਨਿਤਨੇਮ ਤੋਂ ਬਾਅਦ ਤਕਰੀਬਨ 9-9:30 ਵਜੇ ਬਾਹਰ ਨਿਕਲਦੇ ਜਿਸ ਵੇਲੇ ਨਿਕਲੇ ਸੇਵਕ ਵੀ ਨਾਲ ਹੋਰ ਵੀ 2-4 ਸੰਗੀ ਬਾਬਾ ਜੀ ਠਾਰ ਦੇ ਵੀ ਤੁਰਦੇ ਤੁਰਦੇ ਜਿਸ ਵੇਲੇ ਉੱਥੇ ਆਏ ਪੁੱਛਣ ਲੱਗੇ ਬਈ ਇੱਥੇ ਸਵਾਹ ਕਿਧਰੋਂ ਆ ਗਈ ਸਵਾਹ ਦੀਆਂ ਢੇਰੀਆਂ ਲੱਗੀਆਂ ਪਈਆਂ ਤੋ ਬੇਨਤੀ ਕੀਤੀ ਗਰੀਬ ਨਵਾਜ ਰਾਤੀ ਠੰਡ ਬੜੀ ਸੀ ਗੁਰੂ ਨਾਨਕ ਦੀਆਂ ਸੰਗਤਾਂ ਆਈਆਂ ਸਨ ਉਹਨਾਂ ਨੇ ਨਾਲੇ ਕੀਰਤਨ ਸੁਣਿਆ ਤੇ ਨਾਲੇ ਅੱਗ ਬਾਲ ਕੇ ਸੇਕਦੇ ਰਹੇ ਤੋ ਬਾਬਾ ਜੀ ਬੜੇ ਪ੍ਰਸੰਨ ਹੋਏ ਅਰਸ਼ਾਂ ਵੱਲ ਤੱਕਿਆ ਤੇ ਕਿਸੇ ਮਸਤੀ ਵਿਚ ਆ ਕੇ ਕਿਹਾ ਹਾਂ ਭਾਈ ਲੱਗੀ ਸੀ ਭਗਤਾਂ ਦੀ ਮੰਡੀ ਆਖੋ ਸ੍ਰੀ ਵਾਹਿਗੁਰੂ ਫਿਰ ਨਾਮ ਦਾ ਵਣਜ ਹੋਇਆ ਆਏ ਸਨ ਰਾਜਾ ਜੋਗੀ ਦੂਰੋਂ ਦੂਰੋਂ ਫਿਰ ਆ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਤੇ ਹਾਜ਼ਰੀ ਭਰ ਕੇ ਆਏ ਤਪਸਵੀ ਇੱਕ ਰਾਤ ਤਪੱਸਿਆ ਕਰਕੇ ਸਾਰੇ ਮਹੀਨੇ ਦਾ ਫਲ ਲੈ ਗਏ ਆਖੋ ਸ੍ਰੀ ਵਾਹਿਗੁਰੂ ਸਾਰੇ ਮਹੀਨੇ ਦਾ ਪਿਆਰੀ ਸਾਧ ਸੰਗਤ ਇਹ ਬਖਸ਼ਾਂ ਆਉਂਦੀਆਂ ਤੋ ਮੇਰੀ ਇਹ ਅਰਦਾਸ ਹੈ ਕਿ ਇਹ ਮਾਇਆ ਤੁਸੀਂ ਰਹਿਣ ਦਿਓ ਮੇਰੀ ਵੀ ਨਿਸਕਾਮ ਹੀ ਹਾਜ਼ਰੀ ਲੱਗਣ ਦਿਓ ਕਿਉਂਕਿ ਬਾਬਿਆਂ ਦੇ ਕੋਲ ਨਿਸਕਾਮ ਹਾਜ਼ਰੀ ਲੱਗਦੀ ਹੈ ਤੇ ਇਹ ਨਹੀਂ ਵੀ ਕਿਸੇ ਚੀਜ਼ ਦੀ ਕਮੀ ਰਹਿ ਜਾਂਦੀ ਹੈ ਮਾਲਕ ਨੂੰ ਰਿਝਾਈਏ ਮਾਲਕ ਸਭ ਕੁਝ ਦਿੰਦਾ ਹੈ ਤੋ ਮੇਰੀ ਅਰਦਾਸ ਉਮੀਦ ਹੈ ਰਾਜ ਕਰਤਾਰ ਸਿੰਘ ਜੀ ਪ੍ਰਵਾਨ ਕਰਨਗੇ ਇਹ ਮਾਇਆ ਚੁੱਕ ਲਓ ਤੇ ਆਓ ਹੁਣ ਪਿਆਰੀ ਸਾਧ ਸੰਗਤ ਸ਼ਬਦ ਦੀ ਜਿਹੜੀ ਅਖੀਰਲੀ ਤੁਕ ਹੈ ਉਹ ਮਿਲ ਕੇ ਲਗਾਈਏ ਉਸ ਤੋਂ ਉਪਰੰਤ ਕੀਰਤਨ ਦੀ ਸਮਾਪਤੀ ਅਰਦਾਸ ਕਰੀਏ ਹੇ ਧੰਨ ਗੁਰੂ ਨਾਨਕ ਅੱਜ ਸੋਹਣੇ ਤੇਰੇ ਆਗਮਨ ਦਾ ਦਿਨ ਹੈ ਅੱਜ ਦੇ ਦਿਨ ਤੂੰ ਕਰੋੜਾਂ ਪਾਪੀਆਂ ਨੂੰ ਤਾਰਿਆ ਹੈ ਕਿਸੇ ਤਰ੍ਹਾਂ ਸਾਡੇ ਤੇ ਮਿਹਰਾਂ ਕਰੋ ਤਾਰੋ ਆਪਣੇ ਚਰਨਾਂ ਨਾਲ ਜੋੜੋ ਤੇ ਨਾਲੇ ਅਰਦਾਸ ਕਰੀਏ ਗੁਰਮੁਖ ਪਰਿਵਾਰ ਸਲਾਹ ਕਰਤਾਰ ਸਿੰਘ ਸਾਰਾ ਗੁਰਮੁਖ ਪਰਿਵਾਰ ਮੇਰਾ ਧੰਨ ਗੁਰੂ ਨਾਨਕ ਬਾਬਾ ਜੀ ਬਖਸ਼ਿਸ਼ ਕਰਨ ਜਿਸ ਤਰ੍ਹਾਂ ਅੱਗੇ ਜੋੜਿਆ ਹੈ ਇਸੇ ਤਰ੍ਹਾਂ ਜੋੜੀ ਰੱਖਣ ਨਿਮਰਤਾ ਸੇਵਾ ਗਰੀਬੀ ਇਹ ਸਾਰੀਆਂ ਦਾਤਾਂ ਪਿਆਰੀ ਸਾਧ ਸੰਗਤ ਮੇਰਾ ਧੰਨ ਗੁਰੂ ਨਾਨਕ ਬਖਸ਼ੇ ਗਰੀਬੀ ਕਿਹੜੀ ਗਰੀਬੀ ਇਹ ਨੀ ਗਰੀਬੀ ਬਈ ਨਿਰਧਨ ਬਣ ਜਾਣਾ ਨਹੀਂ ਪਿਆਰੀ ਸਾਧ ਸੰਗਤ ਉਹ ਹੈ ਨਿਮਰਤਾ ਉਹ ਗਰੀਬੀ ਜੋ ਭਾਈ ਗੁਰਦਾਸ ਜੀ ਨੇ ਲਿਖਿਆ ਹੈ

ਆਉਂ ਤਿਸ ਕੋਲ ਘੁਮਾਇਆ ਗੁਰਮਤ ਤੇਰੀ ਦੇ ਗਰੀਬੀ ਆਵੇ। ਸੇਵਾ ਕਰਕੇ ਸਭ ਕੁਝ ਕਰਕੇ ਭਾਈ ਕਿਸੇ ਵੇਲੇ ਹਉਮੈ ਟਪੜਾ ਮਾਰ ਜਾਂਦੀ ਹੈ। ਬਾਬਾ ਜੀ ਬਚਤ ਕਰਦੇ ਸਨ, ਕਿਸੇ ਨੇ ਹਉਮੈ ਟਪੜਾ ਨਾ ਮਾਰੇ ਤੇ ਮਨ ਇਸੇ ਤਰ੍ਹਾਂ ਗੁਰੂ ਦੇ ਚਰਨਾਂ ਨਾਲ ਸਦਾ ਵਾਸਤੇ ਜੁੜਿਆ ਰਹੇ। ਆਹ ਹੁਣ ਸ਼ਬਦ ਦੀ ਅਸੀਲੀ ਤੋਂ ਪੜ੍ਹ ਕੇ ਸਮਾਪਤ ਲੈ ਲਓ। ਹਾਂਜੀ ਤੁਸੀਂ ਬਚਨ ਮੰਨੋ, ਤੁਸੀਂ ਬਚਨ ਮੰਨੋ, ਨਹੀਂ ਨਹੀਂ ਠੀਕ ਲੋ।

ਜਿਸ ਦੇ ਤਮਾਮ ਰੂਪ ਨੇ ਤੇ ਕਈ ਰੂਪਾਂ ਦੇ ਅੰਦਰ ਉਹ ਨਜ਼ਰ ਆ ਰਿਹਾ ਹੈ। ਇੱਕ ਰੂਪ ਨਹੀਂ ਉਸਦਾ, ਵਾਸਤਵ ਸਰੂਪ ਉਸਦਾ ਕੁਝ ਹੋਰ ਹੈ ਤੇ ਸੰਸਾਰ ਦਾ ਸਰੂਪ ਕੁਝ ਉਸਦਾ ਹੋਰ ਹੈ। ਕਈ ਰੂਪਾਂ ਦੇ ਅੰਦਰ ਨਜ਼ਰ ਆਉਂਦਾ। ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਬਾਤ ਦਾ ਸਪਸ਼ਟੀਕਰਨ ਦਿੱਤਾ ਤੇ ਕਹਿੰਦੇ ਵੀ ਤੇਰੇ ਕਿਹੜੇ ਕਿਹੜੇ ਰੂਪ ਨੇ।

0: ਟਰੀਟ ਕਰਨਾ ਸ਼ੁਰੂ ਕਰੋ।
1: ਕਿਵੇਂ ਕਰੋਗੇ? ਕਿਸੇ ਅਜਿਹੀ ਥਾਂ ਤੇ ਨਾ ਬੈਠੋ ਜਿੱਥੇ ਤੁਸੀਂ ਸਮਝੋ ਕਿ ਇੱਥੇ ਬੈਠਣ ਨਾਲ ਮੰਦਰ ਦੀ ਬੇਅਦਬੀ ਹੋ ਜਾਏਗੀ। ਕਿਸੇ ਐਸੇ ਮਾਹੌਲ ਚ ਨਾ ਬੈਠੋ ਜਿੱਥੇ ਕਿ ਮੰਦਰ ਨੂੰ ਨਹੀਂ ਲਿਜਾਇਆ ਜਾ ਸਕਦਾ, ਜੋ ਮਾਹੌਲ ਐਸ ਮੰਦਰ ਚ ਨਹੀਂ ਕ੍ਰੀਏਟ ਕੀਤਾ ਜਾ ਸਕਦਾ, ਤੇ ਜਿੱਥੇ ਉਸ ਤਰ੍ਹਾਂ ਦਾ ਮਾਹੌਲ ਹੈ ਉੱਥੇ ਇਸ ਮੰਦਰ ਨੂੰ ਵੀ ਨਹੀਂ ਲਿਜਾਇਆ ਜਾ ਸਕਦਾ। ਸੋ ਇਸ ਮੰਦਰ ਦੀ, ਐਸ ਮੰਦਰ ਚ ਗਾਲੀ ਨਹੀਂ ਦਿੱਤੀ ਜਾ ਸਕਦੀ, ਫਿਰ ਇਸ ਮੰਦਰ ਦੇ ਨਾਲ ਵੀ ਗਏ ਹਨ ਹੁਣ ਸਾਥ ਨਹੀਂ। ਤੁਚਾ ਦੇ ਕੁਮਲਾਨੀ, ਦੇਹੀ ਦੀ ਚਮੜੀ ਕੁਮਲਾ ਗਈ ਹੈ, ਨੇਤਰੀ ਧੁੰਦ, ਅੱਖਾਂ ਦੇ ਵਿੱਚ ਧੁੰਦ ਆ ਗਈ ਹੈ, ਫੌਗ ਆ ਗਈ, ਕਰਨ ਪਹਿ ਬਹਿਰੇ, ਜਿਹੜੇ ਕੰਨ ਹਨ ਉਹ ਵੀ ਹੁਣ ਸੁਣਦੇ ਨਹੀਂ ਹਨ, ਮਨਮੁਖ ਨਾਮ ਨਾ ਜਾਣੀ, ਹਾਲੇ ਤੱਕ ਤੂੰ ਨਾਮ ਨੂੰ ਨਹੀਂ ਜਾਣਿਆ। ਕਹਿੰਦੇ ਹਨ ਤੂੰ ਇਸ ਸਰੀਰ ਦੇ ਨਾਲ ਕੀਤਾ ਕੀ ਹੈ, ਕੀ ਕੀਤਾ ਹੈ? ਬਾਬਾ ਜੀ ਦੱਸਦੇ ਹਨ ਕਿ ਅਸੀਂ ਕੀ ਕਰਦੇ ਰਹੇ ਹਾਂ, ਅਸੀਂ ਕੀ ਕੀਤਾ ਹੈ, ਲੈਟ ਅਸ ਹੇਅਰ ਨਾ, ਕਿ ਅਸੀਂ ਕੀ ਕੀਤਾ ਹੈ। ਕਹਿੰਦੇ ਹਨ

ਕੋਈ ਖਾਸ ਕੰਮ ਲਈ ਅਸੀਂ ਆਏ ਹਾਂ, ਜੋ ਕੰਮ ਅਸੀਂ ਕਰ ਰਹੇ ਹਾਂ ਇਹਦੇ ਲਈ ਨਹੀਂ ਆਏ। ਹਰੇਕ ਨੂੰ ਆਪੋ ਆਪਣੇ ਕੰਮ ਦੀ ਹੀ ਹੈ, ਕੰਮ ਦੀ ਹੀ ਹੈ। ਪਲ ਚ ਪਲ ਚ ਸਗਲੀ ਮੂਈ, ਝੂਠਾ ਧੰਦਾ ਮੋਰ, ਧੰਦੇ ਧਾਵਤ ਮਨ ਭਇਆ ਮਨੂਰਾ। ਇਹ ਸੁਣਨ ਵਾਲੀਆਂ ਚੀਜ਼ਾਂ ਹਨ ਕਿ ਸਾਡੀ ਜ਼ਿੰਦਗੀ ਚ ਧੰਦਾ ਹੀ ਧੰਦਾ ਹੈ, ਧੰਦਾ ਹੀ ਧੰਦਾ ਹੈ। ਹਰ ਵੇਲੇ ਸਾਡਾ ਜੋ ਪ੍ਰਾਈਮ ਕੰਸਰਨ ਹੈ ਉਹ ਬਿਜ਼ਨਸ ਦਾ ਹੈ, ਧੰਦੇ ਦਾ ਹੈ। ਇੱਕ ਸ਼ਬਦ ਫਿਰ ਸੁਣਨ ਵਾਲਾ ਹੈ ਗੁਰੂ ਬਾਬਾ ਨਾਨਕ ਦੇਵ ਜੀ ਦਾ, ਕਹਿੰਦੇ ਹਨ ਜਾਣ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ। ਕਹਿੰਦੇ ਹਨ ਮੈਂ ਸੱਚ ਸੁਣਾਉਣ ਲੱਗਾ, ਸੱਚ ਕਹਿਣ ਲੱਗਾ, ਸੱਚ ਕੜਵਾ ਲੱਗਦਾ ਹੈ, ਸੱਚ ਬੁਰਾ ਲੱਗਦਾ ਹੈ, ਪਰ ਪ੍ਰਭੂ ਜੇ ਤੂੰ ਮੇਰੇ ਵੱਲ ਹੈ ਤਾਂ ਫਿਰ ਮੈਂ ਕਿਸੇ ਦੀ ਕੋਈ ਖਾਸ ਚਿੰਤਾ ਨਹੀਂ ਕਰਦਾ ਤੇ ਮੈਂ ਸੱਚ ਸੁਣਾ ਦਿੰਦਾ। ਜਾਣ ਤੂੰ ਅਗਰ ਤੂੰ ਮੇਰੇ ਵੱਲ ਹੈ ਤਾਂ ਕਿਆ ਹੋਰ, ਫਿਰ ਹੋਰ ਕਿਸੇ ਦੀ ਕੀ ਚਿੰਤਾ ਹੈ, ਮੈਂ ਸੱਚ ਸੁਣਾਈਏ, ਮੈਂ ਅਸਲੀਅਤ ਤੁਹਾਡੀ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ, ਤੁਹਾਡੀ ਰਿਐਲਿਟੀ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ। ਕੀ ਹੈ ਰਿਐਲਿਟੀ ਸਾਡੀ? ਕਹਿੰਦੇ ਹਨ ਮੁੱਠੀ ਧੰਦੇ ਚੋਰ ਸੇਵ ਗਵਾਈ। ਕਹਿੰਦੇ ਧੰਦਾ ਇੱਕ ਐਸਾ ਚੋਰ ਹੈ ਜਿਸਨੇ ਮੁੱਠੀ ਮੈਨੇ ਲੁੱਟ ਲਈ ਹੈ, ਜ਼ਿੰਦਗੀ ਲੁੱਟ ਲਈ ਹੈ। ਇਹ ਸਾਰੇ ਧੰਦੇ ਵਾਲਿਆਂ ਨੂੰ ਸੁਣਨੀਆਂ ਚਾਹੀਦੀਆਂ ਇਹੀਆਂ ਪੰਕਤੀਆਂ। ਜਿਹੜੇ ਬਿਲਕੁਲ ਧੰਦੇ ਦੇ ਵਿੱਚ ਤਸੇ ਪਏ ਹਨ, ਧੰਦਾ ਹੀ ਜੀਵਨ ਦਾ ਕੰਮ ਰਹਿ ਗਿਆ ਹੈ, ਧੰਦੇ ਲਈ ਨਹੀਂ ਸੀ ਅਸੀਂ ਆਏ। ਪਰ ਮਹਾਰਾਜ ਜੀ ਆਖਦੇ ਹਨ ਮੁੱਠੀ ਧੰਦੇ ਚੋਰ, ਧੰਦਾ ਇੱਕ ਐਸਾ ਚੋਰ ਹੈ ਜੋ ਸਾਨੂੰ ਸਭਨਾਂ ਨੂੰ ਲੁੱਟ ਰਿਹਾ ਹੈ ਅਤੇ ਸਾਡੀ ਜ਼ਿੰਦਗੀ ਨੂੰ ਚੁਰਾ ਰਿਹਾ ਹੈ, ਔਰ ਅਸੀਂ ਖੁਦ ਉਸਨੂੰ ਐਡਮਿਟ ਕਰਦੇ ਹਾਂ ਕਿ ਸਾਡੇ ਪਾਸ ਫੁਰਸਤ ਨਹੀਂ, ਸਾਡੇ ਪਾਸ ਟਾਈਮ ਨਹੀਂ। ਕਿਉਂ ਨਹੀਂ ਟਾਈਮ? ਧੰਦੇ ਚੋਂ ਟਾਈਮ ਨਹੀਂ ਮਿਲਦਾ, ਧੰਦਾ ਦਿਮਾਗ ਤੇ ਸਵਾਰ ਰਹਿੰਦਾ ਹੈ ਘਰ ਆ ਕੇ ਵੀ। ਅੱਜ ਕੱਲ੍ਹ ਤੇ ਲੋਕ ਇਨਫੈਕਟ ਦੇ ਮੀਟ ਫਾਰ ਲੰਚਸ ਬਿਕੋਜ਼ ਆਫ ਦੇਅਰ ਬਿਜ਼ਨਸ ਮੀਟਿੰਗਸ। ਸਾਡੀਆਂ ਸੋਸ਼ਲ ਗੈਦਰਿੰਗਸ ਦੇ ਵਿੱਚ ਵੀ ਧੰਦਾ ਹੀ ਡਿਸਕਸ ਹੁੰਦਾ ਹੈ, ਹਰ ਸਿਟਿੰਗ ਦੇ ਵਿੱਚ, ਹਰ ਗੈਦਰਿੰਗ ਦੇ ਵਿੱਚ ਧੰਦਾ ਹੀ ਧੰਦਾ ਡਿਸਕਸ ਕੀਤਾ ਜਾਂਦਾ ਹੈ। ਕਹਿੰਦੇ ਹਨ ਤੂੰ ਇਸ ਕੰਮ ਲਈ ਆਇਆ ਸੀ? ਸਵਾਲ ਇਹ ਸਮਝਣ ਵਾਲਾ ਹੈ ਕਿ ਮਹਾਰਾਜ ਜੀ ਇਹ ਆਖ ਰਹੇ ਹਨ ਕਿ ਤੂੰ ਕੀਤਾ ਕੀ ਹੈ, ਤੈਨੂੰ ਇਹ ਸਰੀਰ ਕਿਸ ਕੰਮ ਲਈ ਮਿਲਿਆ ਸੀ, ਤੇ ਤੂੰ ਇਹ ਪੁੱਛਿਆ ਜਾਣਾ ਹੈ ਕਿ ਚਾਰ ਗਵਾਇਆ ਹੰਢ ਕੇ ਚਾਰ ਗਵਾਇਆ ਸਮ, ਚਾਰ ਪਹਿਰ ਦਿੰਦੇ ਤੂੰ ਦੌੜ ਭੱਜ ਕੇ ਕੰਮ ਕਾਰ ਚ ਲਗਾਤੇ, ਚਾਰ ਪਹਿਰ ਰਾਤ ਦੇ ਤੂੰ ਸੌ ਕੇ ਗਵਾ ਦਿੱਤੇ, ਲੇਖਾ ਰੱਬ ਮੰਗੇ ਸੀ ਆ ਤੂੰ ਆਹੋ ਕਿਹੜੇ ਕੰਮ? ਰੱਬ ਨੇ ਤੇ ਤੂੰ ਇਹ ਲੇਖਾ ਪੁੱਛਣਾ ਹੈ ਕਿ ਤੂੰ ਕਿਹੜੇ ਕੰਮ ਲਈ ਆਇਆ ਗਿਆ ਆਇਆ ਸੀ, ਇਹ ਇੰਸਟਰੂਮੈਂਟ ਤੈਨੂੰ ਕਿਸ ਚੀਜ਼ ਦੇ ਵਾਸਤੇ ਦਿੱਤਾ ਸੀ, ਕਿਸ ਚੀਜ਼ ਨੂੰ ਪ੍ਰਾਪਤ ਕਰਨ ਦੇ ਵਾਸਤੇ ਦਿੱਤਾ ਸੀ? ਆਓ ਪਹਿਲਾਂ ਅੱਜ ਬਾਬਾ ਜੀ ਨੂੰ ਇਹ ਪੁੱਛੀਏ ਕਿ ਬਾਬਾ ਜੀ ਸਾਨੂੰ ਤੇ ਪਤਾ ਹੀ ਨਹੀਂ, ਸਾਨੂੰ ਕਿਹੜਾ ਕਿਸੇ ਨੇ ਦੱਸਿਆ? ਸਾਨੂੰ ਕਿਸੇ ਨੇ ਦੱਸਿਆ ਨਹੀਂ, ਬਚਪਨ ਤੋਂ ਇਹ ਸਾਨੂੰ ਨਹੀਂ ਦੱਸਿਆ ਗਿਆ ਕਿ ਤੁਸੀਂ ਜਨਮ ਕਿਸ ਗੱਲ ਲਈ ਧਾਰਨ ਕੀਤਾ ਗਿਆ, ਧਾਰਨ ਕੀਤਾ। ਹਾਂ ਇਹ ਦੱਸਿਆ ਹੈ ਕਿ ਤੁਸੀਂ ਵੱਧ ਤੋਂ ਵੱਧ ਪੜ੍ਹਨਾ ਹੈ, ਦੁਨੀਆਂ ਚ ਕਾਮਯਾਬ ਹੋਣਾ ਹੈ, ਸਕਸੈਸਫੁਲ ਹੋਣਾ ਹੈ, ਨਾਮ ਬਣਾਉਣਾ ਹੈ, ਆਪਣਾ ਨਾਮ ਰੋਸ਼ਨ ਕਰਨਾ ਹੈ, ਮਾਤਾ ਪਿਤਾ ਦਾ ਨਾਮ ਬਣਾਉਣਾ ਹੈ ਅਤੇ ਸੁਖੀ ਜੀਵਨ ਗੁਜ਼ਾਰਨਾ ਹੈ, ਇਤਿਹਾਸ ਇਹ ਸਾਨੂੰ ਦੱਸਿਆ ਗਿਆ। ਪਰ ਇਹ ਤੇ ਸਾਡੇ ਆਉਣ ਦਾ ਕੋਈ ਪਰਪਸ ਹੀ ਨਹੀਂ ਸੀ, ਵੀ ਡਿਡਨਟ ਕਮ ਫਾਰ ਦਿਸ। ਅਸੀਂ ਕਿਸ ਵਾਸਤੇ ਆਏ ਸੀ? ਆਓ ਮਹਾਰਾਜ ਜੀ ਤੋਂ ਅੱਜ ਗੁਰਬਾਣੀ ਚ ਅਸੀਂ ਇਹ ਪੁੱਛੀਏ ਕਿ ਮਹਾਰਾਜ ਜੀ ਤੁਸੀਂ ਆਖਦੇ ਹੋ ਕਿ ਸਰੀਰਾ ਮੇਰਿਆ ਕਿਆ ਤੁਦ ਕਰਮ ਕਮਾਇਆ, ਵੀ ਇਹ ਦੱਸੋ ਵੀ ਇਸ ਸਰੀਰ ਨੇ ਕੀ ਕਰਮ ਕਰਨਾ ਸੀ, ਕੀ ਕੰਮ ਕਰਨਾ ਸੀ? ਉਹ ਕਹਿੰਦੇ ਹਨ
ਇਹ ਸਰੀਰ ਕੁਛ ਬੁੱਝਣ ਵਾਸਤੇ ਆਇਆ ਸੀ, ਕੁਛ ਇਸਨੇ ਬੁੱਝਣਾ ਸੀ, ਕੁਛ ਇਸਨੇ ਰਿਅਲਾਈਜ਼ ਕਰਨਾ ਸੀ, ਕੁਛ ਅਨੁਭਵ ਕਰਨਾ ਸੀ, ਕੁਛ ਇਸਨੇ ਜਾਣਨਾ ਸੀ। ਕਹਿੰਦੇ ਹਨ

ਆਪਣਾ ਮੂਲ ਪਛਾਣਨਾ ਸੀ, ਮੂਲ ਕਿ ਤੂੰ ਕਿੱਥੋਂ ਆਰੰਭ ਹੋਇਆ ਹੈ, ਕੌਣ ਹੈ ਤੈਨੂੰ ਬਣਾਉਣ ਵਾਲਾ, ਤੇਰੇ ਅੰਦਰ ਇਹ ਕੀ ਵਸਤੂ ਹੈ, ਇਹ ਮੰਦਰ ਮੈਂ ਕੌਣ ਵਸਾਈ। ਪਿਛਲੇ ਕੀਰਤਨਾ ਚ ਆਪ ਜੀ ਨੇ ਸੁਣਿਆ ਨਾ ਕਿ ਇਹ ਬਾਡੀ ਮੰਦਰ ਹੈ, ਹਰ ਮੰਦਰ ਇਹ ਸਰੀਰ ਹੈ, ਅਤੇ ਇਸ ਮੰਦਰ ਦੇ ਵਿੱਚ ਬੋਲਦਾ ਕੌਣ ਹੈ, ਇਸ ਮੰਦਰ ਚ ਸੁਣਦਾ ਕੌਣ ਹੈ, ਇਸ ਮੰਦਰ ਚ ਫੀਲ ਕੌਣ ਕਰਦਾ ਹੈ ਫੀਲਿੰਗਸ ਨੂੰ, ਇਸ ਮੰਦਰ ਚ ਤਮਾਮ ਐਕਸਪੀਰੀਅੰਸਿਸ ਨੂੰ ਐਕਸਪੀਰੀਅੰਸ ਕੌਣ ਕਰਦਾ ਹੈ, ਉਹ ਕੌਣ ਹੈ ਜੋ ਚੇਤਨ ਹੈ। ਉਹ ਕੀ ਹੈ ਜੋ ਅਵੇਅਰ ਹੈ, ਜੋ ਜਾਗਦਾ ਹੈ, ਜੋ ਥਿੰਕ ਕਰਦਾ ਹੈ। ਰਾਤ ਨੂੰ ਸੁਪਨਾ ਆਉਂਦਾ ਹੈ, ਅਸੀਂ ਤਾਂ ਸੁੱਤੇ ਪਏ ਹੁੰਦੇ ਹਾਂ, ਪਰ ਸੁਪਨੇ ਦੇ ਵਿੱਚ ਵੀ ਉਹ ਕੌਣ ਹੈ ਜਿਸ ਨੂੰ ਸੁਪਨਾ ਯਾਦ ਰਹਿੰਦਾ ਹੈ ਕਿ ਮੈਨੂੰ ਆਹ ਸੁਪਨਾ ਆਇਆ ਸੀ, ਸਵੇਰੇ ਉੱਠ ਕੇ ਉਹ ਦੱਸਦਾ ਹੈ ਕਿ ਆਹ ਸੁਪਨਾ ਆਇਆ ਸੀ, ਉਹ ਕੌਣ ਹੈ। ਕਹਿੰਦੇ ਉਸ ਵਸਤੂ ਨੂੰ ਤੂੰ ਪਹਿਚਾਨਣਾ ਹੈ ਕਿ ਇਹ ਮੰਦਰ ਮੈਂ ਕੌਣ ਵਸਾਈ। ਸਾਰੇ ਬੋਲੋ ਇਸ ਲਾਈਨ ਨੂੰ, ਇਹ ਮੰਦਰ ਮੈਂ ਕੌਣ ਵਸਾਈ, ਇਸ ਮੰਦਰ ਚ ਕੌਣ ਵਸਦਾ ਹੈ। ਬਸ ਤੂੰ ਉਸਨੂੰ ਜਾਣਨਾ ਸੀ, ਇਹ ਮੰਦਰ ਮੈਂ ਕੌਣ ਵਸਾਈ। ਕਹਿੰਦੇ ਜਿਹੜੇ ਇਸ ਮੂਲ ਨੂੰ ਨਹੀਂ ਬੁੱਝਦੇ ਉਹਨਾਂ ਦੇ ਮੁਤਲਕ ਗੁਰਬਾਣੀ ਚ ਇਹ ਪੰਕਤੀਆਂ ਦਰਜ ਹਨ, ਆਪ ਜੀ ਧਿਆਨ ਨਾਲ ਸੁਣੋ। ਕਹਿੰਦੇ ਹਨ

ਜਿਨ੍ਹਾਂ ਨੇ ਹਾਲੇ ਤੱਕ ਇਹ ਕੰਮ ਨਹੀਂ ਕੀਤਾ, ਆਪਣਾ ਮੂਲ ਨਹੀਂ ਬੁੱਝਿਆ, ਅਸੀਂ ਕਿੱਥੋਂ ਆਏ ਹਾਂ, ਕਿਸ ਦੇ ਨਾਲ ਸੰਬੰਧਿਤ ਹਾਂ, ਕਿਹੜੀ ਸਾਡੀ ਜੜ ਹੈ, ਕਹਿੰਦੇ ਜਿਨ੍ਹਾਂ ਨੇ ਆਪਣਾ ਮੂਲ ਨਹੀਂ ਬੁੱਝਿਆ, ਸੇ ਪਸ਼ੂਆ ਸੇ ਢੋਰ ਜੀਓ, ਉਹ ਪਸ਼ੂ ਹਨ ਢੋਰ ਗਵਾਰ ਹਨ। ਕਹਿੰਦੇ ਹਨ ਤੂੰ ਜੇ ਤੇ ਉਹ ਕੰਮ ਕੀਤਾ ਫਿਰ ਤਾਂ ਤੇਰਾ ਜੀਵਨ ਤੇਰਾ ਸਰੀਰ ਸਫਲਾ, ਨਹੀਂ ਤੇ ਆ ਕੁਛ ਜੋ ਮਹਾਰਾਜ ਨੇ ਬਾਣੀ ਚਾਹ ਕੇ, ਸੇ ਪਸ਼ੂਆ ਸੇ ਢੋਰ ਜੀਓ। ਇੱਕ ਜਗ੍ਹਾ ਹੋਰ ਆਖਦੇ ਹਨ, ਕਹਿੰਦੇ ਹਨ ਬਿਨ ਬੂਜੇ ਮਿੱਥਿਆ ਸਭ ਭੈ, ਕਹਿੰਦੇ ਉਸ ਨੂੰ ਬੁੱਝੇ ਤੋਂ ਬਿਨਾਂ ਜੋ ਕੁਛ ਵੀ ਤੁਸੀਂ ਕੀਤਾ ਹੈ, ਅਕੰਪਲਿਸ਼ ਕੀਤਾ ਹੈ, ਬਣਾਇਆ ਹੈ ਆਦਿ, ਕਹਿੰਦੇ ਸਭ ਬੇਕਾਰ ਹੈ। ਬਿਨ ਬੂਝੇ ਮਿੱਥਿਆ ਸਭ ਹੈ, ਬਿਨਾਂ ਉਸ ਨੂੰ ਬੁੱਝਣ ਤੋਂ ਸਭ ਕੁਛ ਕਹਿੰਦੇ ਬੇਕਾਰ। ਅਤੇ ਕਹਿੰਦੇ ਨੇ ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਕਹਿੰਦੇ ਹਨ ਉਸ ਇੱਕ ਵਸਤੂ ਨੂੰ ਤੂੰ ਬੁੱਝ ਲੈ ਤੇ ਤੂੰ ਪਾਕ ਹੈ, ਤੂੰ ਪਵਿੱਤਰ ਹੈ, ਨਿਰਮਲ ਹੈ। ਅਗਰ ਤੂੰ ਉਸ ਨੂੰ ਨਹੀਂ ਬੁੱਝਦਾ ਤੂੰ ਫਿਰ ਕਹਿੰਦੇ ਮਹਾਰਾਜ ਜੀ ਤੂੰ ਬਹੁਤ ਨਾਪਾਕ ਹੈ, ਨਾਪਾਕ ਅਪਵਿੱਤਰ ਹੈ, ਮੈਲਾ ਹੈ। ਤੋ ਉਹ ਕੰਮ ਕਰਨ ਦੇ ਵਾਸਤੇ ਅਸੀਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਮਨੁੱਖਾ ਜਨਮ ਵਿੱਚ ਆਏ ਸੀ। ਆਪਣੀ ਆਤਮਕ ਹੋਂਦ ਨੂੰ ਪਹਿਚਾਨਣ ਲਈ, ਆਪਣੀ ਰੂਹਾਨੀ ਜੋ ਦੌਲਤ ਹੈ ਉਸ ਨੂੰ ਪ੍ਰਾਪਤ ਕਰਨ ਲਈ, ਤੇ ਆਪਣੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਜੋ ਬਾਦਸ਼ਾਹਤ ਹੈ ਉਸ ਨੂੰ ਹਾਸਲ ਕਰਨ ਦੇ ਵਾਸਤੇ ਅਸੀਂ ਇਹ ਮਨੁੱਖਾ ਜਨਮ ਤਾਰਿਆ ਸੀ। ਦੋਨੇ ਕੱਲ ਦੇ ਔਰ ਅੱਜ ਦੇ ਸ਼ਬਦਾਂ ਦੇ ਵਿੱਚ ਮਹਾਰਾਜ ਜੀ ਸਾਡੇ ਤੇ ਸਵਾਲ ਕਰ ਰਹੇ ਹਨ, ਆਓ ਅਸੀਂ ਅੱਜ ਸਵਾਲ ਦਾ ਜਵਾਬ ਦੇਣ ਜੋਗੇ ਹਾਂ ਜਾਂ ਨਹੀਂ ਹਾਂ। ਅਸੀਂ ਕੀ ਜਵਾਬ ਦੇ ਸਕਦੇ ਹਾਂ? ਗੁਰੂ ਬਾਬੇ ਦੇ ਸਾਹਮਣੇ ਸੱਚ ਬੋਲਣਾ, ਗੁਰੂ ਬਾਬਾ ਜੀ ਦੇ ਸਾਹਮਣੇ ਸੱਚ ਬੋਲਣਾ, ਔਰ ਬੋਲ ਕੇ ਨਾ ਸਹੀ ਆਪਣੇ ਅੰਦਰ ਹੀ ਬੋਲਣਾ, ਔਰ ਕਹਿਣਾ ਮਹਾਰਾਜ ਕਿ ਮੈਂ ਉਹ ਕੰਮ ਕੀਤਾ ਜਾਂ ਨਹੀਂ ਕੀਤਾ, ਇਸ ਨੂੰ ਐਡਮਿਟ ਕਰਨਾ ਹੈ, ਕਨਫੈਸ ਕਰਨਾ ਹੈ। ਗੁਰੂ ਬਾਬਾ ਜੀ ਸਵਾਲ ਕਰਦੇ ਹਨ ਅੰਧਲੇ ਕਿਆ ਪਾਇਆ ਜਾ ਗਾਏ, ਅਸੀਂ ਕਹਿ ਸਕਦੇ ਮਹਾਰਾਜ ਕੁਛ ਨਹੀਂ, ਕੁਛ ਨਹੀਂ ਪਾਇਆ, ਕੁਛ ਨਹੀਂ ਪਾਇਆ। ਗੁਰੂ ਮਹਾਰਾਜ ਜੀ ਕਹਿੰਦੇ ਹਨ ਇਹ ਸਰੀਰ ਆ ਮੇਰਾ ਇਸ ਜੱਗ ਮੈਂ ਆਇਆ ਕਿ ਕਿਆ ਤੁਧ ਕਰਮ ਕਮਾਇਆ, ਅਸੀਂ ਆਖ ਸਕਾਂਗੇ ਮਹਾਰਾਜ ਜੀ ਮੈਨੂੰ ਪਤਾ ਹੀ ਨਹੀਂ ਸੀ ਕੀ ਕਰਨਾ, ਮੈਂ ਤੇ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ, ਮੈਂ ਤੇ ਆ ਕੀਤਾ ਸਵਾਦਾਂ ਚ ਪਿਆਰਿਆ, ਇਹਨਾਂ ਦੇ ਵਿੱਚ ਮੈਂ ਆਪਣਾ ਜੋ ਹੈ ਉਹ ਜਨਮ ਗਵਾ ਦਿੱਤਾ, ਇਹਨਾਂ ਦੇ ਵਿੱਚ ਆਪਣੀ ਜ਼ਿੰਦਗੀ ਮੈਂ ਲਗਾ ਦਿੱਤੀ। ਹੁਣ ਆਓ ਸਾਰੇ ਪਰ ਫਿਊ ਸੈਕਿੰਡਸ ਆਪਣੇ ਅੰਦਰ ਰਿਫਲੈਕਟ ਕਰੀਏ ਕਿ ਇਹ ਪੇਨਫੁਲ ਹੈ ਜਾਂ ਨਹੀਂ, ਇਹ ਸਾਨੂੰ ਹਰਟ ਕਰਦਾ ਹੈ ਜਾਂ ਨਹੀਂ ਕਰਦਾ, ਇਸ ਦਾ ਕੋਈ ਅਰਥ ਹੈ ਜਾਂ ਨਹੀਂ। ਜਾਂ ਕਿ ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਗਈਆਂ, ਸਾਰੀਆਂ ਗੱਲਾਂ ਸੁਣ ਲਈਆਂ ਜਾਣ ਲਈਆਂ ਫਿਰ ਵੀ ਚੁੱਪ ਚਾਪ ਚੁੱਪ ਦੇ ਚੁੱਪ ਬੈਠੇ ਰਹੇ, ਕੋਈ ਅਸਰ ਨਾ ਹੋਇਆ। ਅਸੀਂ ਆਪੋ ਆਪਣੇ ਆਪ ਨੂੰ ਅੱਜ ਇੱਥੇ ਬੈਠ ਕੇ ਇਹ ਸਵਾਲ ਕਰਕੇ ਪੁੱਛ ਕੇ ਜਾਣਾ ਹੈ ਕਿ ਮੈਂ ਕੀ ਕੀਤਾ ਹੈ, ਮੈਂ ਕੀ ਪਾਇਆ ਹੈ, ਤੇ ਅਗਾਂਹ ਲਈ ਮੇਰਾ ਕੀ ਪ੍ਰੋਗਰਾਮ ਹੈ। ਪਿਛਲੀ ਜ਼ਿੰਦਗੀ ਗੁਜ਼ਰ ਗਈ ਜਿਵੇਂ ਸੁਪਨਾ ਗੁਜ਼ਰ ਜਾਂਦਾ ਹੈ, ਪਿੱਛੇ ਮੁੜ ਕੇ ਦੇਖੋ
ਤੇ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ 30, 40, 50, 60 ਜੋ ਵੀ ਕਿਸੇ ਦੀ ਉਮਰ ਹੈ ਉਹ ਸਾਰੇ ਵਰੇ ਇਸ ਤਰ੍ਹਾਂ ਜਾਪਦੇ ਹਨ ਜਿਵੇਂ ਸੁਪਨੇ ਦੀ ਤਰ੍ਹਾਂ ਗੁਜ਼ਰ ਗਏ ਹਨ। ਸੁਪਨੇ ਦੀ ਤਰ੍ਹਾਂ

ਸਾਡੀ ਹਾਲਤ ਹੈ ਗਣਤ ਗਣੀ ਹਮੇਸ਼ਾ ਬਸ ਗਿਣਤੀਆਂ ਦੇ ਹੀ ਚੱਕਰ ਗਿਣਤੀਆਂ ਦੇ ਹੀ ਚੱਕਰ ਤੇ ਕਹਿੰਦੇ ਜਦੋਂ ਗਿਣਤੀ ਦਾ ਹੀ ਚੱਕਰ ਹੈ ਕਦੇ ਗਿਣਤੀ ਵੱਧ ਜਾਂਦੀ ਹੈ ਕਦੇ ਗਿਣਤੀ ਘੱਟ ਜਾਂਦੀ ਹੈ ਗਿਣਤੀ ਦੇ ਵਧਣ ਘਟਣ ਦੇ ਨਾਲ ਜੋ ਇਨਫਲੂਐਂਸਡ ਹੁੰਦੇ ਹਨ ਅਫੈਕਟਡ ਹੁੰਦੇ ਹਨ ਉਹ ਸੁਖੀ ਕਿਵੇਂ ਰਹਿ ਸਕਦੇ ਹਨ ਗਿਣਤੀ ਨੇ ਤੇ ਵਧਣਾ ਘਟਣਾ ਹੀ ਹੈ ਕਿਉਂ ਸੁਖ ਪਾਵੇ ਦੂਏ ਤੀਏ ਇਹ ਦੋ ਤਿੰਨ ਚਾਰ ਪੰਜ ਆਦਿ ਜੋ ਕਿ ਗਿਣਤੀ ਹੈ ਜੋ ਨੰਬਰਸ ਦੇ ਵਿੱਚ ਰਹਿੰਦਾ ਹੈ ਨੰਬਰਸ ਦੇ ਵਿੱਚ ਰਹਿਣ ਵਾਲਾ ਤਾਂ ਹਮੇਸ਼ਾ ਡਰ ਦੇ ਵਿੱਚ ਹੀ ਰਹੇਗਾ ਸੁਖੀ ਕਿਵੇਂ ਰਹਿ ਸਕਦਾ ਹੈ ਉਹ ਸੁਖੀ ਨਹੀਂ ਰਹਿ ਸਕਦਾ ਤਾਂ ਗੁਰੂ ਬਾਬਾ ਜੀ ਸਾਡੇ ਉੱਤੇ ਸਵਾਲ ਕਰਦੇ ਹਨ ਅਸੀਂ ਆਪਣੇ ਅੰਦਰ ਅੱਜ ਫੈਸਲਾ ਲੈਣਾ ਹੈ ਕੁਛ ਆਪਣੇ ਅੰਦਰ ਸੋਚਣਾ ਹੈ ਕਿ ਪਿਛਲੀ ਤੇ ਗਈ ਹੈ ਗੁਜ਼ਰ ਤੇ ਅਗਾਂਹ ਦਾ ਜੋ ਵਕਤ ਹੈ ਮਹਾਰਾਜ ਜੀ ਕਹਿੰਦੇ ਹਨ ਅਜੂ ਕੁਛ ਬਿਖਰਿਓ ਨਹੀਂ ਹਾਲੇ ਵੀ ਕੁਛ ਨਹੀਂ ਬਿਖਰਿਆ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ ਉਹ ਸਾਨੂੰ ਡਿਸਪੁਆਇੰਟ ਵੀ ਨਹੀਂ ਕਰਨਾ ਚਾਹੁੰਦੇ ਇਹ ਨਹੀਂ ਕਿ ਤੁਹਾਡੇ ਲਈ ਡੋਰਸ ਕਲੋਜ਼ ਹੋ ਗਈਆਂ ਹਨ ਨਹੀਂ ਦਰਵਾਜ਼ੇ ਬੰਦ ਨਹੀਂ ਹੋਏ ਜਿਸ ਦਿਨ ਵੀ ਉਸਦੀ ਸ਼ਰਨ ਲੈਣ ਦੀ ਜੋ ਆਪਣੇ ਅੰਦਰ ਇੱਛਾ ਦ੍ਰਿੜ ਕਰਕੇ ਧਾਰਨ ਕਰ ਲਓਗੇ ਅਤੇ ਕਮਿਟ ਕਰ ਲਓਗੇ ਕਿ ਬਾਕੀ ਦਾ ਜੀਵਨ ਜੋ ਹੈ ਉਹ ਮੇਰੀ ਸਭ ਤੋਂ ਪ੍ਰਾਈਮ ਪ੍ਰਾਇਓਰਿਟੀ ਜੋ ਹੈ ਉਹ ਉਸ ਕੰਮ ਲਈ ਹੈ ਜਿਸ ਕੰਮ ਲਈ ਇਹ ਮੈਨੂੰ ਸਰੀਰ ਮਿਲਿਆ ਹੈ ਤੇ ਬਾਕੀ ਸਭ ਚੀਜ਼ਾਂ ਸੈਕੰਡਰੀ ਹਨ ਗੁਰੂ ਦੀ ਬਖਸ਼ਿਸ਼ ਹਮੇਸ਼ਾ ਹੀ ਸਾਡੇ ਉੱਤੇ ਜੋ ਹੈ ਉਹ ਮਿਹਰਬਾਨ ਆਓ ਇਸ ਪੰਕਤੀ ਨੂੰ ਇੱਕ ਦਫ਼ਾ ਫਿਰ ਗਾਈਏ ਫਿਰ ਅਸੀਂ ਅਗਾਂਹ ਚੱਲਾਂਗੇ

ਇਸ ਸਰੀਰ ਨੂੰ ਵਾਹਿਗੁਰੂ ਦੀ ਸੰਗਤ ਚ ਰੱਖੋ, ਸਾਧੂ ਸੰਗਤ ਚ ਰੱਖੋ, ਗੁਰਬਾਣੀ ਦੀ ਸੰਗਤ ਦੇ ਵਿੱਚ ਰੱਖੋ, ਤੇ ਇਹ ਸਰੀਰ ਜੋ ਹੈ ਉਹ ਹਰਿਆ ਭਰਿਆ ਹੋਏਗਾ, ਇਹ ਮੌਲੇਗਾ, ਇਹ ਖਿਲੇਗਾ। ਇਸ ਨੂੰ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਲੈ ਜਾਓ, ਉਹ ਇਸ ਦੀ ਜਿੰਦ ਜਾਨ ਹੈ, ਇਹ ਮਾਯੂਸ ਹੋ ਜਾਏਗਾ, ਮਾਯੂਸ ਹੋ ਜਾਏਗਾ। ਇਹ ਰੱਬ ਦੀ ਕਾਮਣੀ ਹੈ, ਇਸ ਨੂੰ ਰੱਬ ਦੇ ਨੇੜੇ ਰੱਖੋ, ਇਸ ਨੂੰ ਉਸ ਤੋਂ ਵਿਛੋੜੋ ਨਾ। ਤੀਸਰਾ ਨੁਕਤਾ ਰੱਖਿਆ ਸੀ, ਇਹ ਮੰਦਿਰ ਹੈ, ਤਾਇਆ ਮਹਿਲ ਮੰਦਿਰ ਘਰ ਹਰ ਕਾ ਜਿਸਮੈਂ ਰਾਖੀ ਜੋਤ ਅਪਾਰ। ਜਿਸ ਤਰ੍ਹਾਂ ਕਿਸੇ ਮੰਦਿਰ ਦੇ ਨਾਲ ਟ੍ਰੀਟ ਕਰਦੇ ਹੋ, ਉਸੇ ਤਰ੍ਹਾਂ ਇਸ ਦੇ ਨਾਲ ਟ੍ਰੀਟ ਕਰੋ। ਮੰਦਿਰ ਅੰਦਰ ਗਾਲੀ ਨਹੀਂ ਦਿੱਤੀ ਜਾ ਸਕਦੀ, ਇਸ ਮੰਦਿਰ ਦੇ ਨਾਲ ਵੀ ਗਾਲੀ ਨਹੀਂ ਦਿੱਤੀ ਜਾ ਸਕਦੀ। ਜੋ ਵਸਤੂਆਂ ਇਸ ਮੰਦਿਰ ਚ ਨਹੀਂ ਲਿਆਂਦੀਆਂ ਜਾ ਸਕਦੀਆਂ, ਉਹ ਵਸਤੂਆਂ ਇਸ ਮੰਦਿਰ ਚ ਵੀ ਨਹੀਂ ਪਾਈਆਂ ਜਾ ਸਕਦੀਆਂ। ਇਸ ਮੰਦਿਰ ਦਾ ਤਿਰਸਕਾਰ ਨਹੀਂ ਕੀਤਾ ਜਾ ਸਕਦਾ, ਨਿਰਾਦਰੀ ਨਹੀਂ ਕੀਤੀ ਜਾ ਸਕਦੀ, ਇਸ ਮੰਦਿਰ ਨੂੰ ਵੀ ਅਬਿਊਜ਼ ਨਹੀਂ ਕੀਤਾ ਜਾ ਸਕਦਾ, ਇਸ ਦੇ ਲਈ ਵੀ ਡਿਸਰਿਸਪੈਕਟਫੁਲ ਨਹੀਂ ਹੋਇਆ ਜਾ ਸਕਦਾ। ਅਗਲਾ ਨੁਕਤਾ ਸੀ, ਜੋ ਸਾਰੇ ਬ੍ਰਹਿਮੰਡ ਦੇ ਵਿੱਚ ਹੈ, ਸਾਰੇ ਯੂਨੀਵਰਸ ਦੇ ਵਿੱਚ ਹੈ, ਜੋ ਕੁਦਰਤ ਦੀ ਕਲਾ ਅਕਲ ਕਲਾ ਭਰਪੂਰ ਰਹੇ, ਇਹ ਸਾਰਾ ਜਗਤ, ਸਾਰੀ ਰਚਨਾ ਵਾਹਿਗੁਰੂ ਦੀ ਅਕਲ ਇੰਟੈਲੀਜੈਂਸ ਐਂਡ ਕਲਾ ਆਰਟ, ਇੰਟੈਲੀਜੈਂਸ ਐਂਡ ਆਰਟ ਦੇ ਨਾਲ ਇਹ ਸਾਰੀ ਜਿਤਨੀ ਵੀ ਰਚਨਾ ਹੈ ਭਰੀ ਪਈ ਹੈ। ਕਹਿੰਦੇ ਉਹ ਸਾਰੀ ਦੀ ਸਾਰੀ ਇੰਟੈਲੀਜੈਂਸ ਐਂਡ ਆਰਟ ਤੁਹਾਡੇ ਇਸ ਸਰੀਰ ਦੇ ਵਿੱਚ ਹੈ, ਜੋ ਖੋਜੇ ਸੋ ਪਾਵੇ, ਜੋ ਉਸਨੂੰ ਖੋਜੇਗਾ ਸੋ ਪਾ ਲਏਗਾ। ਅਗਲਾ ਨੁਕਤਾ ਸੀ ਕਿ ਇਹ ਘੋੜੀ ਹੈ, ਸਰੀਰ ਘੋੜੀ ਹੈ, ਔਰ ਤੁਸੀਂ ਇਸਦੇ ਸਵਾਰ ਹੋ, ਪਰ ਹੁਣ ਚੱਕਰ ਉਲਟਾ ਹੋ ਚੁੱਕਾ ਹੈ, ਜੋ ਘੋੜੀ ਹੈ ਉਹ ਸਵਾਰ ਦੇ ਉੱਤੇ ਸਵਾਰ ਹੋਈ ਪਈ ਹੈ, ਉਹ ਸਵਾਰ ਦਾ ਅੱਖਾਂ ਨਹੀਂ ਮੰਨਦੀ ਹੈ। ਕਹਿੰਦੇ ਇਸ ਦੇ ਉੱਤੇ ਸਵਾਰ ਹੋਵੋ, ਭਾਵ ਇਸ ਦੇ ਉੱਤੇ ਮਾਸਟਰੀ ਅਚੀਵ ਕਰੋ, ਇਸ ਦੇ ਸਲੇਵ ਨਾ ਬਣੋ। ਜਦੋਂ ਸਾਨੂੰ ਅਡਿਕਸ਼ਨ ਹੋ ਜਾਂਦੀਆਂ ਹਨ, ਉਦੋਂ ਅਸੀਂ ਬਾਡੀ ਦੇ ਸਲੇਵ ਹੋ ਜਾਂਦੇ ਹਾਂ। ਕਹਿੰਦੇ ਇਸ ਦੇ ਸਲੇਵ ਨਾ ਹੋਵੋ। ਅਗਲਾ ਨੁਕਤਾ ਜੋ ਕੱਲ ਛੇਵਾਂ ਆਖਿਆ ਸੀ ਕਿ ਇਹ ਸ੍ਰੇਸ਼ਟ ਹੈ, ਸਭ ਤੋਂ ਉੱਤਮ ਹੈ, ਬਾਕੀ ਸਾਰੀਆਂ ਜੁਨੀਆਂ ਤੋਂ ਕਹਿੰਦੇ ਪਾਣੀ ਭਰਵਾਇਆ ਜਾ ਸਕਦਾ ਹੈ, ਇਹ ਸਭ ਤੋਂ ਜ਼ਿਆਦਾ ਉੱਤਮ ਹੈ। ਅੱਜ ਦੇ ਕੀਰਤਨ ਦਾ ਅਖੀਰਲਾ ਨੁਕਤਾ, ਸੱਤਵਾਂ ਨੁਕਤਾ, ਗੁਰੂ ਬਾਬਾ ਜੀ ਆਖਦੇ ਹਨ ਇਹ ਸਰੋਵਰ ਹੈ। ਅਸੀਂ ਅੱਗੇ ਕਦੇ ਸੁਣਿਆ ਵੀ ਸਰੀਰ ਸਰੋਵਰ ਹੈ? ਅਸੀਂ ਇਹੀ ਸੁਣਿਆ ਵੀ ਗੁਰਦੁਆਰਿਆਂ ਦੇ ਨਾਲ ਸਰੋਵਰ ਹੁੰਦੇ ਹਨ ਅਤੇ ਉਹਨਾਂ ਸਰੋਵਰਾਂ ਚ ਜਾ ਕੇ ਇਸ਼ਨਾਨ ਕਰੀਦਾ, ਪਰ ਕਿਤਨੇ ਕੁ ਲੋਕ ਹਨ ਜੋ ਸੱਚ ਬੋਲਣ, ਜਿਹਨਾਂ ਨੂੰ ਇਹ ਪਤਾ ਹੋਏਗਾ ਕਿ ਸਰੀਰ ਵੀ ਸਰੋਵਰ ਹੈ। ਔਰ ਮਹਾਰਾਜ ਜੀ ਨੇ ਬਾਣੀ ਚ ਜਦੋਂ ਵੀ ਸਰੋਵਰ ਆਖਿਆ ਹੈ ਤੇ ਸਰੀਰ ਨੂੰ ਆਖਿਆ, ਸਰੀਰ ਇੱਕ ਸਰੋਵਰ ਹੈ ਔਰ ਇਸ ਸਰੋਵਰ ਦੇ ਅੰਦਰ ਤੁਸੀਂ ਇਸ਼ਨਾਨ ਕਰਨਾ ਹੈ, ਔਰ ਇਸ ਸਰੋਵਰ ਦੇ ਅੰਦਰ ਇਸ਼ਨਾਨ ਕਰਨ ਦੇ ਨਾਲ ਸਾਰੀ ਮੈਲ ਧੁਗਣੀ ਹੈ। ਸਰੀਰ ਕੀ ਹੈ? ਸਰੋਵਰ ਹੈ। ਸਰੀਰ ਕੀ ਹੈ? ਸਰੋਵਰ ਹੈ। ਆਓ ਹੁਣ ਬਾਣੀ ਦੀ ਪੰਕਤੀ ਸੁਣਾਵਾਂ ਜਿੱਥੇ ਬਾਣੀ ਆਖਦੀ ਹੈ ਕਿ ਇਹ ਸਰੋਵਰ ਹੈ। ਕਹਿੰਦੇ ਹਨ

0: बड़ी बड़े जा वड्डा नाओ बड़े बड़े जा सठ ने बड़े बड़े जा निचल थाओ बड़े बड़े जाने लाओ बड़े बड़े पूज सब पहाओ बड़े बड़े जा पुछना दात बड़े बड़े जा प्या नानका नकथनी जाए ਕੀਤਾ ਕਰਨਾ ਸਭ ਜਾਏ ਮਹੱਲਾ ਦੂਜਾ
1: ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ

ਹੈ ਸਰਵਾਉ ਪਹਿ ਵਿੱਚ ਲੈ ਲਖ ਦਰਿਆਉ ਪਹਿ ਵਿੱਚ ਅਗਨ ਘੜੇ ਵੇਗਾਰ ਪਹਿ ਵਿੱਚ ਤਰਕੇ ਦੱਬੇ ਪਾਰ ਪਹਿ ਵਿੱਚ ਇੰਦ ਫਰੇ ਸਰਵਾਰ ਪਹਿ ਵਿੱਚ ਰਾਜਾ ਧਰਮ ਦੁਆਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕਹੋ ਕਰੋੜੇ ਚਲਤਨਾਂਤ ਪਹਿ ਵਿੱਚ ਸਿੱਧ ਬੁੱਧ ਸੁਰਨਾ

0: ਨਾਨਕ ਨਿਰਭਉ ਨਿਰੰਕਾਰ ਸੱਚੇ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋ ਕੇ ਤੇਰਾ ਮਰਵਾੜ, ਕੀਤੀਆਂ ਕਨ ਕਹਾਣੀਆਂ ਕੀਤੇ ਬੇਦ ਵਿਚਾਰ।

ਸਤ ਹੁਕਮ ਖੁਆਰ ਪਾਉਣੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਜੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਰਬ ਜਵਰਦਾ ਤਪੋ ਰੰਗੀ ਸਭ ਸੁਣਿਆ ਲੋਕ ਸਵਾਇਆ ਸਰਬ ਨੇ ਸੱਚ ਪਾਇਆ।

ਨਾਨਕੇ ਸੋਜੋ ਇਥਨ ਜਿ ਮੁੰਦ ਖੁਜਾਏ ਪੋੜੀ ਸੇ ਲੋਕੇ ਜਿਨ ਸੱਚੋ ਸੱਚ ਤਿਆਰ ਨੀ ਮੰਦੇ ਪੈਨ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਨੀ ਦੁਨੀਆਂ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੁਮ ਸਿਸੀ ਅਗਲਾ ਨਿਤ

ਤਿੰਨੀ ਖਸਮ ਤੇ ਆਇਆ ਇਹਨਾਂ ਜਨਤਾ ਅੱਗੇ ਵੱਜ ਕੇ ਨਾ ਇੱਥੇ ਵੇਖੀ ਜਗਤ ਪਾਇਆ ਇੱਕ ਨਾ ਨੂੰ ਤੂੰ ਮੇਲੇ ਕਾਬੂ ਦਿਖਾਇਆ ਬੁਰਕੇ ਪਾਦੇ ਜਾਣੇ ਜਿੱਤੇ

0: ਦਾਪੋਰਾ ਸਤ ਗਿਰ ਥਾਗ ਕਲਜੂੜਾ ਥਕਨ ਕਹਾ ਕੂੜਾ ਗੇਰ ਥਾ ਮਹੱਲਾ ਪਹਿਲਾ
1: ਸ਼ਾਮ ਕੇ ਸਤਮਰ ਸਮੇਂ ਸਤਮੇ ਅੱਛੇ ਸਾਥ ਰਹੇ ਸਭ ਕੁਛ ਸਤਮਾ ਵੇ ਕਹਿ ਰਿਹਾ ਪ੍ਰਭੂ ਰਾਮ ਨਾਮ ਦੇਵਾ ਮੈਸੂਰ।

ਸਤਿਗੁਰੂ ਪਾਵੇ ਪੌੜੀ ਕੱਪੜ ਸੁਹਾਵਣਾ ਛੱਡ ਛੱਡ ਦੁਨੀਆ ਅੰਦਰ ਨਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ।

ਲੁਕਾਈ ਪਾਏ ਪੜ ਜਿਸ ਸੁਪਾਈਏ ਸੋ ਸਾਹਿਬ ਸਦਾ ਸੰਭਾਲੇ ਇਧਰ ਕੀਤਾ ਪਾਈਏ ਆਪਣਾ ਸਾਰਾ ਹਾਲ ਬੁਰੀ ਕਿਉਂ ਕਾਲੀਏ ਲੰਮੀ ਨਾ ਤੁਰ ਨਿਹਾਲੇ ਜੋ ਸਾਹਿਬ

ਦੂਜੀ ਭੇਵੇ ਰਾਸ ਪੌੜੀ ਚੱਕਣ ਲੱਗੀ ਚਾਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਸੁ ਅਗਲੀ ਉਹ ਵਜਬੇ ਤੂਣਾ ਖਾਏ।